0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਰਿਮੈਂਬਰ ਲਾਸਟ ਵੀਕਐਂਡ ਫॉर ਮੈਨੀ ਆਫ ਅਸ ਇਟ ਸਾਊਂਡਡ ਲਾਈਕ ਦਿਸ ਵਾਂਟ ਟੂ ਡਾਂਸ ਸ਼ੂਰ ਬਟ ਫॉर ਸਮ ਇਟ ਸਾਊਂਡਡ ਦਿਸ ਵੇ
4: ਡ੍ਰਿੰਕਿੰਗ ਐਂਡ ਡਰਾਈਵਿੰਗ ਵਾਸ cause of another fatal accident this weekend.
5: Would you step out of the car, please, sir?
3: Hey, summer weekends were made to remember, but not for all the wrong reasons. Please, drink responsibly. A message from the Brewers of Canada.
6: The following program speaks to the East Indian community, uniting the world for your listening pleasure at Fairchild Radio, the multicultural spirit of Calgary. CHKF 94.7 FM.
7: ਸਬਲੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 'ਚ। ਹਾਲਾਂਕਿ ਮੌਸਮ ਥੋੜ੍ਹੀ ਠੰਡਕ ਤਾਂ ਜ਼ਰੂਰ ਆ ਗਈ ਹੈ, ਬਟ ਫਿਰ ਵੀ ਵਧੀਆ ਵਧੀਆ ਮੌਸਮ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਵੀਕਐਂਡ ਕਾਫੀ ਬਿਜ਼ੀ ਰਿਹਾ, ਜਿੱਦਾਂ ਕੱਲ੍ਹ ਦਾ ਦਿਨ ਵੀ ਕਾਫੀ ਬਿਜ਼ੀ ਸੀਗਾ ਅਤੇ ਉਸ ਤੋਂ ਪਹਿਲਾਂ ਵੀ। ਆਉਣ ਵਾਲਾ ਵੀ ਕੁਛ ਸਮਾਂ ਜਿਹੜਾ ਤੁਹਾਡਾ ਅਤੇ ਸਾਡਾ ਸਾਰਿਆਂ ਦਾ ਕਾਫੀ ਬਿਜ਼ੀ ਰਹਿਣ ਵਾਲਾ, ਉਹਦੇ ਨਾਲ ਨਾਲ ਕੀ ਕਹਿੰਦੇ ਆ ਵੀ ਵੈਦਰ ਦੇ ਵਿੱਚ ਵੀ ਥੋੜ੍ਹੀ ਚੇਂਜਿਸ ਦੇਖੀਆਂ ਜਾਣਗੀਆਂ, ਕਿਉਂਕਿ ਚੇਂਜਿਸ ਹੋਣ ਜਾ ਰਹੀਆਂ। ਔਰ ਲੜੀ ਥੋੜ੍ਹੀ ਜਿਹੀ ਠੰਡਕ ਆ ਗਈ ਹੈ ਅਤੇ ਕੱਲ੍ਹ ਨੂੰ ਫਲਰੀਜ ਦੇ ਚਾਂਸਿਸ ਵੀ ਜਿਹੜੇ ਦੱਸੇ ਜਾ ਰਹੇ ਨੇ। ਡਰ ਲੱਗਦਾ ਵੈਸੇ ਜਦੋਂ ਇੱਦਾਂ ਦੀ ਗੱਲ ਕਰਦੇ ਹਾਂ, ਫਲਰੀਜ ਕਿੱਦਾਂ ਕਹਿਣ ਦਾ ਮਤਲਬ ਵੀ ਅਚਾਨਕ ਹੀ ਇਕਦਮ ਚੰਗਾ ਭਲਾ ਮੌਸਮ ਦੇਖਦਿਆਂ ਦੇਖਦਿਆਂ ਜਿਹੜਾ ਉਹ ਫਿਰ ਤੋਂ ਠੰਡਕ ਵਾਲਾ

ਦੱਸੇ ਜਾ ਰਹੇ ਨੇ ਤੇ ਇਹ 12 ਡਿਗਰੀ ਜਿਹੜਾ ਹਾਲਾਂਕਿ ਮਹਿਸੂਸ ਤੇ 9 ਦੀ ਤਰ੍ਹਾਂ ਹੋ ਰਿਹਾ ਅੱਜ ਦਾ ਮੈਕਸਿਮਮ ਹਾਈ ਟੈਂਪਰੇਚਰ ਜਿਹੜਾ ਸੀਗਾ ਉਹ 18 ਡਿਗਰੀ ਸੀਗਾ ਘੱਟ ਤੋਂ ਘੱਟ ਜਿਹੜਾ ਹੈ ਉਹ 5 ਡਿਗਰੀ ਤੱਕ ਜਾਏਗਾ ਸਵੇਰ ਦੇ 6:03 ਦਾ ਸੂਰਜ ਨਿਕਲਿਆ ਜਿਹੜਾ ਕਿ ਅੱਜ ਸ਼ਾਮ ਨੂੰ 9:03 ਦੇ ਉੱਤੇ ਅਸਤ ਹੋਏਗਾ ਸੋ ਟੋਟਲ ਟਾਈਮ ਦਾ ਕੈਲਕੂਲੇਸ਼ਨ ਕਰੀਏ ਤਾਂ 15 ਘੰਟੇ ਜਿਹੜੇ ਆ ਉਹ ਪੂਰੇ ਸੂਰਜ ਜਿਹੜਾ ਅੱਜ ਬਾਹਰ ਰਹੇਗਾ ਅਤੇ ਵੈਸੇ ਵੈਦਰ ਦੀ ਵੀ ਅੱਜ ਇਹੀ ਦੱਸਿਆ ਜਾ ਰਿਹਾ ਸੀ ਕਿ 15 ਡਿਗਰੀ ਤੱਕ ਜਾਏਗਾ ਬਟ 18 ਤੱਕ ਚਲਾ ਗਿਆ ਘੱਟ ਤੋਂ ਘੱਟ 5 ਡਿਗਰੀ ਤੱਕ ਅਤੇ ਇਸੇ ਤਰੀਕੇ ਦੇ ਨਾਲ ਕੱਲ੍ਹ ਟਿਊਜ਼ਡੇ 5 ਮਈ ਨੂੰ 5-5 ਹੀ ਚਲੇ ਜਾ ਲਗਾਤਾਰ ਸੋ ਕੱਲ੍ਹ ਟਿਊਜ਼ਡੇ 5 ਮਈ ਨੂੰ 13 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਚਮਕਦਾਰ ਧੁੱਪ ਅੱਜ ਨਾਲੋਂ ਜ਼ਿਆਦਾ ਹੋਏਗੀ ਅਤੇ 2 ਡਿਗਰੀ ਘੱਟ ਤੋਂ ਘੱਟ ਦੇਖਿਆ ਜਾ ਰਿਹਾ ਬਟ ਨਾਲ ਦੀ ਨਾਲ ਹੀ ਫਲਰਿਸ਼ ਦੇ ਚਾਂਸਿਸ ਵੀ ਜਿੱਥੇ ਮੈਂ ਸੁਣ ਰਿਹਾ ਸੀ ਵੀ ਕੱਲ੍ਹ ਹਲਕੀ ਫੁਲਕੀ ਫਲਰਿਸ਼ ਜਿਹੜੀਆਂ ਨੇ ਉਹ ਵੀ ਆ ਸਕਦੀਆਂ ਪਰ ਕਈ ਵਾਰੀ ਇਹ ਕੁਛ ਪਤਾ ਨਹੀਂ ਲੱਗਦਾ ਵੀ ਹਲਕੀ ਫੁਲਕੀ ਕਹਿ ਕੇ ਅਤੇ ਉੱਪਰ ਵਾਲਾ ਜਿਹੜਾ ਜ਼ਿਆਦਾ ਹੀ ਸੁੱਟ ਜਾਂਦਾ ਸੋ ਬਟ ਇਹ ਹੈ ਵੀ ਕੱਲ੍ਹ ਨੂੰ ਥੋੜ੍ਹਾ ਬਹੁਤਾ ਠੰਡਕ ਦਾ ਮਾਹੌਲ ਦੇ ਨਾਲ ਨਾਲ ਫਲਰਿਸ਼ ਦੇ ਚਾਂਸਿਸ ਜਿਹੜੇ ਨੇ ਉਹ ਡੈਫੀਨੇਟਲੀ ਦੇਖੇ ਜਾ ਰਹੇ ਨੇ ਕੂਲਰ ਟੈਂਪਰੇਚਰ ਅਤੇ ਪੋਸੀਬਿਲਟੀ ਫੋਰ ਕੈਲਗਰੀ ਫਲਰਿਸ਼ ਜਿਹੜੀਆਂ ਨੇ ਉਹ ਟਿਊਜ਼ਡੇ ਨੂੰ ਦੱਸੀਆਂ ਜਾ ਰਹੀਆਂ ਜੀ ਇਹ ਅੱਜ ਦੀ ਜਿਹੜੀ ਖਬਰ ਦੇ ਵਿੱਚ ਜਾਂ ਖਾਸ ਗੱਲਬਾਤ ਹੈ ਲੇਟੈਸਟ ਅਪਡੇਟ ਇਹਨੂੰ ਤੁਸੀਂ ਕਹਿ ਸਕਦੇ 7:03 ਦੇ ਉੱਤੇ ਇਹਨਾਂ ਵੱਲੋਂ ਦਿੱਤੀ ਗਈ ਹੈ ਜਿੱਥੇ ਟੈਂਪਰੇਚਰ ਜਿਹੜਾ 13 ਡਿਗਰੀ ਤੱਕ ਵੱਧ ਤੋਂ ਵੱਧ ਰਹੇਗਾ ਬਟ ਕੂਲਰ ਸਾਈਡ ਵੀ ਜਿਹੜੀ ਹੈ ਦੇਖੀ ਜਾਏਗੀ ਵਿੰਡ ਗਸਟ ਜਿਹੜੀਆਂ ਨੇ ਉਹ ਵੀ ਹਾਈ 50s ਤੱਕ ਚੱਲਣਗੇ ਆਫਟਰਨੂਨ ਦੇ ਵਿੱਚ ਅਤੇ ਇਹ ਇੱਕ ਸਿਗਨੀਫੀਕੈਂਟ ਰੋਲ ਜਿਹੜਾ ਉਹ ਪਲੇ ਕਰਨਗੀਆਂ ਜਿਹਦੇ ਕਰਕੇ ਕੱਲ੍ਹ ਦਾ ਮੌਸਮ ਜਿਹੜਾ ਉਹ ਕੁਛ ਇਸ ਤਰੀਕੇ ਦਾ ਰਹਿਣ ਜਾ ਰਿਹਾ ਸੋ 13 ਡਿਗਰੀ ਟੈਂਪਰੇਚਰ ਕੱਲ੍ਹ ਦਾ ਹੋਏਗਾ ਸੋ ਇਸ ਤੋਂ ਬਾਅਦ ਮੋਰਨਿੰਗ ਦੇ ਵਿੱਚ ਫਲਰਿਸ਼ ਤੁਸੀਂ ਦੇਖ ਸਕਦੇ ਹੋ ਜੇ ਹੋਈਆਂ ਤਾਂ ਬਟ ਉਸ ਤੋਂ ਬਾਅਦ ਉਹ ਚਮਕਦਾਰ ਅਤੇ ਵਧੀਆ ਵੈਦਰ ਜਿਹੜਾ ਉਹ ਦੇਖਿਆ ਜਾਏਗਾ 23 ਡਿਗਰੀ ਬੁੱਧਵਾਰ ਨੂੰ 20 ਡਿਗਰੀ ਥਰਸਡੇ ਵਾਲੇ ਦਿਨ ਅਤੇ ਫਰਾਈਡੇ ਵਾਲੇ ਦਿਨ 21 ਡਿਗਰੀ ਜਿਹੜਾ ਇਹ ਚਮਕਦਾਰ ਦਿਨ ਹੋਣਗੇ 3 ਸ਼ਨੀਵਾਰ ਵਾਲੇ ਦਿਨ ਮੋਰਨਿੰਗ ਦੇ ਵਿੱਚ ਸ਼ਾਵਰਸ ਦੇ ਚਾਂਸਿਸ ਨੇ 15 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਉਸ ਦਿਨ ਨਗਰ ਕੀਰਤਨ ਵੀ ਇਹ ਸਾਨੂੰ ਸਾਰਿਆਂ ਨੂੰ ਪਤਾ ਅਤੇ ਟੈਂਪਰੇਚਰ ਜਿਹੜਾ 15 ਡਿਗਰੀ ਤੱਕ ਅਤੇ ਮੋਰਨਿੰਗ ਦੇ ਵਿੱਚ ਸ਼ਾਵਰਸ ਵੀ ਜਿਹੜੇ ਨੇ ਉਹ ਹੋ ਸਕਦੇ ਆ 5 ਡਿਗਰੀ ਘੱਟ ਤੋਂ ਘੱਟ ਟੈਂਪਰੇਚਰ ਅਗਲੇ ਸ਼ਨੀਵਾਰ ਦਾ ਇਸ ਸੈਟਰਡੇ ਵਾਲੇ ਦਿਨ ਦਾ ਹੋਏਗਾ ਬਟ ਇਸ ਤੋਂ ਬਾਅਦ ਫਿਰ ਵਿਸਾਖੀ ਵਾਲਾ ਮੇਲਾ ਵੀ ਆਉਣ ਜਾ ਰਿਹਾ ਜੀ ਉਹ ਅਗਲੇ ਸ਼ਨੀਵਾਰ ਨੂੰ 16 ਮਈ ਨੂੰ ਔਰਗਨਾਈਜ਼ ਕੀਤਾ ਜਾ ਜਨਰਲੀ ਆਪਾਂ ਅਪ੍ਰੈਲ 'ਚ ਹੀ ਕਰ ਲੈਂਦੇ ਪਰ ਇਸ ਵਾਰੀ ਕੁਛ ਕੰਮ ਇੱਦਾਂ ਦੇ ਹੋ ਗਏ ਤੁਹਾਨੂੰ ਪਤਾ ਵੀ ਮੈਨੂੰ ਚਾਈਨਾ ਵੀ ਜਾਣਾ ਪੈ ਗਿਆ ਮੈਨੂੰ ਦੱਸਣਾ ਪੈਂਦਾ ਵੀ ਮੈਂ ਚਾਈਨਾ ਜਾ ਕੇ ਆਇਆ ਨਾਲ ਦੀ ਨਾਲ ਜਪਾਨ ਵਿੱਚ ਘੁੰਮ ਫਿਰ ਕੇ ਆਇਆ ਬਿਜ਼ਨਸ ਦੇ ਸਿਲਸਿਲੇ 'ਚ ਨੋਟ ਘੁੰਮ ਫਿਰ ਕੇ ਮਤਲਬ ਅਤੇ ਵਧੀਆ ਰਿਹਾ ਟੂਰ ਸੋ ਫਾਰ ਅਤੇ ਇਹਦੇ ਕਰਕੇ ਹੁਣ ਵਾਪਸ ਆ ਗਏ ਹਾਂ ਅਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਸਪੋਂਸਰਸ਼ਿਪ ਦੀ ਹਾਮੀ ਨਹੀਂ ਭਰੀ ਤੁਹਾਡੇ ਕੋਲ ਈਮੇਲਸ ਆਈ ਹੈ ਮੈਸੇਜ ਆਏ ਤਾਂ ਤੁਸੀਂ ਜ਼ਰੂਰ ਉਹ ਇਨਫੋਰਮੇਸ਼ਨ ਜਿਹੜੀ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਆਪਣਾ ਬੰਦਾ ਸਹਿਯੋਗ ਜਿਹੜਾ ਤੁਸੀਂ ਪਾਉਣਾ ਉਹ ਪਾਓ ਅਤੇ ਪ੍ਰੋਗਰਾਮ ਨੂੰ ਜਿਹੜਾ ਅੱਗੇ ਵਧਾਈਏ ਅਗਲੇ ਸੈਟਰਡੇ ਨੂੰ ਹੋਣਾ ਪ੍ਰੋਗਰਾਮ ਵਿਸਾਖੀ ਵਾਲਾ ਮੇਲਾ ਸੋ ਉਹਦੇ 'ਚ ਜ਼ਰੂਰ ਪਹੁੰਚਣਾ ਕੈਲਗਰੀ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਜੀ ਕਾਫੀ ਖਬਰਾਂ ਵੀ ਜਿਹੜੀਆਂ ਕੈਲਗਰੀ ਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਇੱਕ ਤਾਂ ਬੈਂਫ ਟ੍ਰੇਲ ਦੀ ਰੀਓਪਨਿੰਗ ਦੀ ਇਨਫੋਰਮੇਸ਼ਨ ਆ ਰਹੀ ਜਿੱਥੇ ਇੱਕ ਟੂਰਿਸਟ ਦੇ ਮਿਸਿੰਗ ਹੋਣ ਤੋਂ ਬਾਅਦ ਪਾਕਸ ਕੈਨੇਡਾ ਵੱਲੋਂ ਹੁਣ ਇਹ ਬੈਂਫ ਟ੍ਰੇਲ ਜਿਹੜੀ ਉਹ ਖੋਲ੍ਹਤੀ ਗਈ ਹੈ ਅਤੇ ਨਾਲ ਦੀ ਨਾਲ ਹੀ ਜਿਹੜੀ ਸੈਪਰੇਟਿਸਟ ਮੂਵਮੈਂਟ ਹੈ ਉਹ ਵੀ ਕਹਿੰਦੇ ਵੀ ਹੁਣ ਆਪਾਂ ਰੈਫਰੈਂਡਮ ਕਰਾਉਣ ਵਾਸਤੇ ਰੈਡੀ ਹਾਂ ਕਿਉਂਕਿ ਸਾਡੇ ਕੋਲ 3 ਲੱਖ ਸਾਈਨ ਜਿਹੜੇ ਆਪਾਂ ਕਰਵਾ ਪਾਏ ਹਾਂ ਅਤੇ ਇਹ ਵੀ ਆਪਣਾ ਜਿਹੜਾ ਝੰਡਾ ਲੈ ਕੇ ਅਤੇ ਘੁੰਮਦੇ ਆ ਇਹਨਾਂ ਨੇ ਆਪਣੀ ਗੱਲਬਾਤ ਜਿਹੜੀ ਹੈ ਨਾਲ ਦੀ ਨਾਲ ਹੀ ਰੱਖੀ ਹੈ ਜੀ ਹੋਰ ਇਸ ਤਰ੍ਹਾਂ ਦੀਆਂ ਕਈ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਜਿਨ੍ਹਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ 'ਚ ਸੋ ਮੈਨੂੰ ਲੱਗਦਾ ਵੀ ਥੋੜ੍ਹੀਆਂ ਇੰਟਰਨੈਸ਼ਨਲ ਖਬਰਾਂ ਅਤੇ ਗੱਲਾਂ ਬਾਤਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਕਰਦੇ ਹੋਣੇ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਵੀ ਕਰਨੀਆਂ ਬਣਦੀਆਂ ਸਪੈਸ਼ਲੀ ਜਦੋਂ ਇਲੈਕਸ਼ਨ ਦੇ ਰਿਜ਼ਲਟ ਆਉਂਦੇ ਆ ਅਤੇ ਜਿਹਦੇ 'ਚ ਖਾਸ ਕਰਕੇ ਜਿਹੜੇ ਇਲੈਕਸ਼ਨ ਇੰਡੀਆ ਦੇ ਵਿੱਚ ਹੋਏ ਨੇ ਅਤੇ ਇਹਨਾਂ ਦੇ ਵਿੱਚ ਬੰਗਾਲ ਅਸਾਮ ਤਾਮਿਲਨਾਡੂ ਕੇਰਲਾ ਪੁੰਡੇਚੇਰੀ ਇਹ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਕਾਫੀ ਇੰਟਰਸਟਿੰਗ ਬਣੀ ਹੈ ਅਤੇ ਉਹਦੇ ਬਾਰੇ ਜਾਣਕਾਰੀ ਦੇਣੀ ਜ਼ਰੂਰ ਬਣਦੀ ਹੈ ਕਿਉਂਕਿ ਮਮਤਾ ਬੈਨਰਜੀ ਜਿਹੜੀ ਬੜੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੀਗੇ ਅਤੇ ਇਸ ਵਾਰੀ ਉਹ ਆਪਣੀ ਖੁਦ ਦੀ ਸੀਟ ਵੀ ਗੁਆ ਚੁੱਕੇ ਨੇ ਜਿੱਦਾਂ ਕਿ ਸਟੈਲਿਨ ਜਿਹੜੇ ਨੇ ਤਾਮਿਲਨਾਡੂ ਤੋਂ ਗੁਆਈ ਹੈ ਅਤੇ ਉਹ ਆਪਣੀਆਂ ਸੀਟਾਂ ਵੀ ਇਹ ਹਾਰ ਗਏ ਆ ਗੌਰਮੈਂਟ 'ਤੇ ਬਣਾਉਣੀ ਬਾਅਦ ਦੀ ਗੱਲ ਸੀਗੀ ਗੌਰਮੈਂਟ ਦੇ ਜਾਂਦੇ ਲੱਗੇ ਆ

0: ਪਰ ਦੂਜੇ ਪਾਸੇ ਇੱਕ ਜਿਹੜੀ ਵਧੀਆ ਚੀਜ਼ ਹੋਈ ਹੈ ਵੀ ਇੱਕ ਸਟਾਰ ਜਿਹੜਾ ਵੰਸ ਅਗੇਨ ਆਇਆ, ਕਿਉਂਕਿ ਜਦੋਂ ਜਦੋਂ ਵੀ ਇਹ ਸਟਾਰ ਲੋਕੀ ਆਉਂਦੇ ਨੇ ਤੇ ਕਾਫੀ ਲੰਬੇ ਸਮੇਂ ਤੱਕ ਟਿਕੇ ਰਹਿੰਦੇ ਨੇ, ਉਹਦੀ ਪਾਰਟੀ ਜਿਹੜੀ ਹੈ ਵਧੀਆ ਕੰਮ ਕਰਦੀ ਰਹਿੰਦੀ ਹੈ। ਇਸੇ ਤਰੀਕੇ ਨਾਲ ਵਿਜੇ ਜਿਹੜਾ ਕਿ ਤਾਮਿਲਨਾਡੂ ਦਾ ਇੱਕ ਵੱਡਾ ਸਟਾਰ ਸੀਗਾ ਤੇ ਕੱਲਾ ਲੀਡਰ ਹੀ ਨਹੀਂ ਬਣਿਆ, ਦੋ ਸਾਲ ਪਹਿਲਾਂ ਪਾਰਟੀ ਬਣਾਉਣ ਤੋਂ ਬਾਅਦ ਉਹਨੇ ਜਿਹਨੂੰ ਕਹਿੰਦੇ ਹਨੇਰੀਆਂ ਲਿਆਤੀਆਂ ਤੇ ਖਾਸ ਕਰਕੇ ਜਿਹੜਾ ਉਹਦਾ ਮੈਸੇਜ ਸੀਗਾ ਲੋਕਾਂ ਦੇ ਵਿੱਚ ਇਹੀ ਸੀਗਾ ਵੀ ਜਿੱਥੇ ਟੀ ਐਮ ਕੇ ਦੇ ਨਾਲ ਉਹਦੇ ਜਿਹੜੀ ਹੈ ਉਹ ਮੁਖਾਲਫਤ ਤਾਂ ਹੈਗੀ ਹੈ ਕਿਉਂਕਿ ਆਪਾਂ ਵਿਰੋਧੀ ਹਾਂ ਦੋਨੋਂ ਪਾਰਟੀਆਂ ਇੱਕ ਦੂਜੇ ਦੇ, ਬਟ ਉਹਦੇ ਨਾਲ ਨਾਲ ਜਿਹੜੀ ਦੁਸ਼ਮਣੀ ਟਾਈਪ ਜਿਹਨੂੰ ਕਹਿੰਦੇ ਨਾ ਵੀ ਇਹ ਫਿਲਮੀ ਲੋਕੀ ਜਿਹੜੇ ਨੇ ਬਹੁਤ ਵਧੀਆ ਡਾਇਲੋਗ ਲਿਖਦੇ ਕਰਦੇ ਆ ਤੇ ਜਿਹੜੀ ਸਾਡੀ ਦੁਸ਼ਮਣੀ ਹੈ ਉਹ ਬੀਜੇਪੀ ਨਾਲ ਹੈ, ਬੇਸਿਕਲੀ ਮਤਭੇਦ ਤੇ ਦੁਸ਼ਮਣੀ ਜਿਹੜੀਆਂ ਦੋ ਗੱਲਾਂ ਹੁੰਦੀਆਂ, ਤੇ ਇਹ ਸਭ ਕੁਛ ਕਰਨ ਤੋਂ ਬਾਅਦ ਬੜੀ ਸ਼ਾਨਦਾਰ ਜਿੱਤ ਉਹਨੇ ਹਾਸਲ ਕੀਤੀ ਹੈ। ਉਹਦੇ ਨਾਲ ਨਾਲ ਇਹ ਪਹਿਲਾ ਕ੍ਰਿਸਚਨ ਸੀ ਐਮ ਜਿਹੜਾ ਉਹ ਤਾਮਿਲਨਾਡੂ ਦੇ ਵਿੱਚ ਬਣਨ ਜਾ ਰਹੇ ਹੈ ਜੀ, ਸੋ ਬਣ ਗਿਆ ਕਹਿ ਲਓ ਵੀ ਇਹਨਾਂ ਨੂੰ ਹੁਣ ਤਾਮਿਲਨਾਡੂ ਨੂੰ ਇੱਕ ਨਵਾਂ ਲੀਡਰ ਮਿਲੇਗਾ। ਜਿੱਥੇ ਅਕਸਰ ਆਪਾਂ ਜਿਹੜੀਆਂ ਆਪਣੀਆਂ ਇਲੈਕਸ਼ਨ ਦੀਆਂ ਗੱਲਾਂ ਬਤਾਉਂਦੇ ਉਹ ਲੀਡਰੀ ਧਰਮ ਆਧਾਰਿਤ ਜ਼ਿਆਦਾ ਦੇਖਦੇ ਹਾਂ, ਕਿਤੇ ਵੀ ਕੋਈ ਕੰਮਕਾਰ ਹੁੰਦਾ ਤਾਂ ਉਹ ਧਰਮ ਦੇ ਰਿਲੇਟਡ ਜ਼ਿਆਦਾ ਦੇਖਿਆ ਜਾਂਦਾ ਵੀ ਕਿਹੜੀਆਂ ਜਾਤਾਂ ਮਜ਼ਹਬਾਂ ਦੇ ਲੋਕੀ ਨੇ, ਉਹਨਾਂ ਦਾ ਬੰਦਾ ਜਿਹੜਾ ਅਪੁਆਇੰਟ ਕੀਤਾ ਜਾਏਗਾ ਜਾਂ ਬਣੇਗਾ। ਉਹ ਬੰਦਾ ਬੇਸਿਕਲੀ ਬੰਦਾ ਘੱਟ ਬੰਦਾ, ਉਹ ਜਾਤਾਂ ਮਜ਼ਹਬ ਅਤੇ ਧਰਮ ਜਿਹੜੇ ਨੇ ਉਹ ਜ਼ਿਆਦਾ ਬੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ। ਸੋ ਇਸ ਕਰਕੇ ਉਹਦੇ 'ਤੇ ਗੱਲਬਾਤ ਜਿਹੜੀ ਹੈ ਜੀ ਉਹ ਵੀ ਥੋੜ੍ਹੀ ਬਹੁਤੀ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ। ਸਮਾਂ ਮਿਲਦਾ ਵੀ ਘੰਟਾ ਤਾਂ ਮੈਂ ਜਦੋਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦਾ ਮੈਂ ਘੰਟਾ ਮੈਂ ਆਪ ਹੀ ਗੱਲਾਂ ਕਰਦਾ ਕੱਢ ਦਿੰਦਾ ਤੁਹਾਡੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਹੋਰ ਖਬਰਾਂ ਜਿਹੜੀਆਂ ਨੇ ਉਹ ਕਿੱਧਰਲੇ ਪਾਸੇ ਜਾਣਗੀਆਂ। ਸੋ ਉਹਨਾਂ ਸਾਰਿਆਂ ਦੇ ਉੱਤੇ ਨਜ਼ਰ ਮਾਰਦੇ ਥੋੜ੍ਹੀਆਂ ਜਿਹੀਆਂ ਖਬਰਾਂ ਪਹਿਲਾਂ ਖਬਰਾਂ ਵਾਂਗੂ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਰੱਖਦੇ ਹਾਂ। ਦੂਜੇ ਪਾਸੇ ਅਮੈਰੀਕਾ ਨੇ ਜਿਹੜਾ ਈਰਾਨ 'ਤੇ ਦੁਬਾਰਾ ਤੋਂ ਜਿਹੜਾ ਹਮਲਾ ਕੀਤਾ ਅਤੇ ਪਲਟਵਾਰ ਵਾਸਤੇ ਈਰਾਨ ਕੀ ਕਰਦਾ, ਥੋੜ੍ਹੀ ਜਿਹੀ ਇਹਦੇ ਨਾਲ ਰਿਲੇਟਡ ਵੀ ਖਬਰ ਜਿਹੜੀ ਹੈ ਸੁਣ ਲੈਂਦੇ ਹਾਂ ਅਤੇ ਗੱਲਬਾਤ ਕਰ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 8 ਵਜੇ ਤੱਕ ਚੱਲੇਗਾ, ਇਹਦੇ 'ਚ ਆਪਾਂ ਆਪਣੀਆਂ ਗੱਲਾਂ ਬਾਤਾਂ ਅਤੇ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਸੁਣਦੇ ਕੁਛ ਪਹਿਲਾਂ ਖਬਰਾਂ, ਫਿਰ ਉਸ ਤੋਂ ਬਾਅਦ ਵਾਪਸ ਮਿਲਦੇ ਅਤੇ ਹੋਰ ਗੱਲਾਂ।
1: ਸਟੇਟ ਆਫ ਹਾਰਮੋਜ਼ ਮੈਂ ਅਮਰੀਕਾ ਔਰ ਈਰਾਨ ਕੇ ਬੀਚ ਫਿਰ ਬੜੀ ਤਨਾਤਨੀ, ਕਮਰਸ਼ੀਅਲ ਸ਼ਿਪਸ ਕੋ ਨਿਕਾਲਨੇ ਕੇ ਲਿਏ ਸਪੈਸ਼ਲ ਆਪਰੇਸ਼ਨ ਚਲਾਨੇ ਕੀ ਤਿਆਰੀ ਮੈਂ ਅਮਰੀਕਾ, ਈਰਾਨ ਨੇ ਦੀ ਸੀਧੀ ਹਮਲੇ ਕੀ ਧਮਕੀ। ਹਿਊਮਨ ਰਾਈਟਸ ਗਰੁੱਪਸ ਕੇ ਮੁਤਾਬਿਕ ਈਰਾਨ ਮੇਂ ਬੜੀ ਗ੍ਰਿਫਤਾਰੀਆਂ, ਯਾਤਨਾਏ ਔਰ ਫਾਂਸੀ ਕੀ ਘਟਨਾਏ, ਬੀਬੀਸੀ ਕੀ ਰਿਪੋਰਟ ਮੇਂ ਦੇਖੀਏ ਕੈਸੇ ਹੈ ਈਰਾਨ ਕੇ ਹਾਲਾਤ। غزہ میں تباہی کے بیچ اب بڑھا بیماریوں کا ڈر، کیمپوں میں گندگی اور چوہوں کی بھرمار، بچے اور بوڑھے ہو رہے زخمی، انفیکشن پھیلنے کا بھی ڈر، دکھائیں گے رپورٹ۔ پشچم بنگال کی بھوانی پور سیٹ سے ہاری سی ایم ممتا بینرجی، بنگال میں پہلی بار بی جے پی کو بہمت، اسم اور پڈوچیری ودھان سبھا چناؤ میں بی جے پی، تو کیرل میں یو ڈی ایف نے ماری بازی۔ وہیں تمل ناڈو میں ایکٹر وجے کی ٹی وی کے بنی سب سے بڑی پارٹی۔ سستے سامان سے گلوبل برانڈز تک، کیسے بدلی چینی برانڈز کی تصویر، سنگاپور سے دکھائیں گے اسپیشل رپورٹ۔ سواگت ہے آپ کا بی بی سی دنیا میں، میں ہوں سارکا سنگھ۔ ایران اور امریکہ کے بیچ 3 ہفتوں سے چل رہے سیز فائر پر خطرے کے بادل منڈراتے دکھ رہے ہیں۔ ایران کے میڈیا میں خبر دکھائی جا رہی ہے کہ ایرانی سینا نے امریکہ کے ایک وار شپ پر میزائلیں داغی ہیں تاکہ وہ اسٹریٹ آف ہارمز میں داخل نہ ہو سکے، مگر امریکی سینا نے ایکس پر پوسٹ لکھ کر کہا ہے کہ اس کے کسی بھی شپ پر ایرانی میزائل نہیں ٹکرائی ہے۔ یہ سب امریکی راشٹرپتی ڈونلڈ ٹرمپ کے اس بیان کے بعد ہو رہا ہے جس میں انہوں نے کہا ہے کہ امریکہ ایران کی اور سے اس اسٹریٹ میں لگائی گئی ناکے بندی کو توڑ کر کمرشل شپس کو باہر نکالنا شروع کرے گا۔ امریکی سینا نے کہا ہے کہ قریب 15,000 سینک، گائیڈڈ میزائل والے وار شپ اور 100 سے زیادہ پلینز اس آپریشن میں شامل ہوں گے۔ امریکی راشٹرپتی ڈونلڈ ٹرمپ نے اسے پروجیکٹ فریڈم نام دیا ہے۔ امریکی سینا کا کہنا ہے کہ اس آپریشن کا مقصد ہے سمندری راستوں کو پھر سے فری کرنا، اور ٹرمپ کا کہنا ہے کہ جب تک یہ پورا علاقہ سیف نہیں ہو جاتا تب تک کمرشل شپس اس اور نہیں لوٹیں گی، اسی لیے قدم اٹھانا ضروری ہے۔ لیکن ایران کی سینا نے کہا کہ اگر ٹرمپ نے اس یوجنا کو لاگو کیا تو امریکی سینکوں پر حملہ کرے گی۔ ایران کا کہنا ہے کہ یہ اسٹریٹ آف ہارمز اس کے کنٹرول میں ہے، اور کسی کو بھی یہاں سے سرکشت نکلنا ہے تو اس کے لیے تال میل ضروری ہوگا۔ اور ایرانی ادھیکاریوں نے چیتاونی دی ہے کہ امریکی کاروائی سے یدھ ورام کا الگھن ہوگا، ساتھ ہی تناؤ اور بڑھے گا۔ انٹرنیشنل میری ٹائم آرگنائزیشن کا کہنا ہے کہ ایران کے ساتھ امریکہ اور اسرائیل کا سنگھرش شروع ہونے کے بعد سے قریب

ਵਧੀਆ ਤੇ ਇੰਟਰਸਟਿੰਗ ਖਬਰਾਂ ਸੀਗੀਆਂ ਅੱਜ ਦੀਆਂ। ਆਈ ਹੋਪ ਵੀ ਤੁਸੀਂ ਸਾਰਿਆਂ ਨੇ ਇੰਜੋਏ ਕੀਤੀਆਂ ਹੋਣਗੀਆਂ। ਕਾਫੀ ਲੰਬਾ ਗੱਲਬਾਤ ਹੋ ਜਾਂਦਾ, ਮੈਂ ਖੁਦ ਵੀ ਕਈ ਵਾਰੀ ਗੱਲਾਂ ਬਾਤਾਂ ਸੁਣਦੇ ਸੁਣਦੇ ਮੈਂ ਸੋਚਣ ਲੱਗ ਪਾ ਵੀ ਗੱਲਬਾਤ ਇਹ ਤੇ ਕੀਤੀ ਜਾਵੇ। ਤੁਹਾਨੂੰ ਪਤਾ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਰ ਵੀ ਕਰਾਂਗੇ, ਬਟ ਇੱਕ ਛੋਟੇ ਜਿਹੇ ਪਹਿਲਾਂ ਕਮਰਸ਼ੀਅਲ ਬ੍ਰੇਕ ਲੈਣੇ। ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਸ਼ੇਅਰ ਕਰਾਂਗੇ।

0: भारत की संसद में जिक्र हुआ।
1: मैं एक बहुत महत्वपूर्ण विषय उठा रहा हूँ।
0: दूसरे इलाकों में पीफास की आमद को लेकर यूरोपीय संसद में अपनी बात रखने वालों में वरुण भी थे। मिकेला और जियोवाना भी एकजुटता दिखाने को पहुंची। यूरोपीय संघ पीफास के उत्पादन, इस्तेमाल और बिक्री पर सीमित छूट के साथ एक व्यापक प्रतिबंध लगाने के बारे में सोच रहा है। कंपनियों को तब ज्यादा सख्त नियमों, कड़ी उत्सर्जन हदों और स्पष्ट फेज आउट डेडलाइन का सामना करना पड़ेगा और हमारे पानी, मिट्टी और शरीरों में इन फॉरएवर केमिकल्स की मौजूदगी के खिलाफ लड़ाई में वो पहला बड़ा कदम होगा।
2: ਸੋ ਇਹ ਸੀਗੀ ਜੀ ਮਾਵਾਂ ਦੀ ਲੜਾਈ ਪੀਫਾਸ ਦੇ ਅਗੇਂਸਟ ਅਤੇ ਆਈ ਥਿੰਕ ਮਾਵਾਂ 'ਚ ਬਹੁਤ ਸਟਰੈਂਥ ਹੁੰਦੀ ਹੈ ਜੇ ਕੁਛ ਕਰਨਾ ਚਾਹੁਣ ਤਾਂ ਕਰਕੇ ਦਿਖਾ ਸਕਦੀਆਂ ਨੇ। ਵਾਕਈ ਇਹਨੇ ਇਕੱਠੇ ਹੋ ਕੇ ਅਤੇ ਵਧੀਆ ਹਮਲਾ ਮਾਰਿਆ। ਹੋਪਫੁਲੀ ਆਉਣ ਵਾਲੇ ਟਾਈਮ 'ਚ ਚੰਗੇ ਰਿਜ਼ਲਟਸ ਜਿਹੜੇ ਨੇ ਉਹ ਵੀ ਦੇਖੇ ਜਾਣਗੇ। ਚੰਗੇ ਰਿਜ਼ਲਟਸ ਦੇ ਨਾਲ ਨਾਲ ਕੁਛ ਖਬਰਾਂ ਦੀ ਵੀ ਗੱਲ ਕੁਇਕਲੀ ਕਰ ਲਈਏ ਕਿਉਂਕਿ ਕਾਫੀ ਖਬਰਾਂ ਜਿਹੜੀਆਂ ਜੀ ਚੱਲ ਰਹੀਆਂ। ਤੁਹਾਨੂੰ ਪਤਾ ਵੀ ਇੱਕ 37 ਸਾਲਾ ਆਦਮੀ ਜਿਹਨੇ ਉਹਦਾ ਜ਼ਿਕਰ ਨਹੀਂ ਕੀਤਾ ਗਿਆ ਵੀ ਕੌਣ ਹੈ, ਉਹਦਾ ਨਾਂ ਕੀ ਹੈ, ਕੁਛ ਨਹੀਂ, ਆਈਡੈਂਟੀ ਦੱਸੀ ਜਾ ਰਹੀ, ਬਟ ਉਹਨੇ ਆਪਣੇ 2 ਬੱਚਿਆਂ ਦਾ ਮਰਡਰ ਕਰਤਾ। ਯੰਗ ਬੱਚੇ ਸੀਗੇ, 5 ਸਾਲ ਦਾ ਮੁੰਡਾ ਅਤੇ 3 ਸਾਲ ਦੀ ਕੁੜੀ, ਇਹ ਦੋਨਾਂ ਦਾ ਮਰਡਰ ਕਰਨ ਤੋਂ ਬਾਅਦ ਫਿਰ ਉਹਨੇ 911 ਨੂੰ ਕਾਲ ਕਰਕੇ ਦੱਸਿਆ ਵੀ ਇੱਦਾਂ ਦਾ ਕਰ ਲਿਆ ਉਹਨੇ। ਅਤੇ ਹੁਣ ਅੱਜ ਉਹਦੀ ਪਹਿਲੀ ਤਰੀਕ ਸੀਗੀ ਅਤੇ ਉਹਨੂੰ ਵਕੀਲ ਮਿਲ ਗਿਆ ਅਤੇ ਇਸ ਤੋਂ ਬਾਅਦ ਹੁਣ ਅਗਲੀ ਤਰੀਕ ਜਿਹੜੀ ਉਹ ਜੂਨ ਦੇ ਵਿੱਚ ਹੋਏਗੀ ਜੀ। ਜੂਨ 5 ਨੂੰ ਅਗਲੀ ਡੇਟ ਜਿਹੜੀ ਹੈ ਕੋਰਟ ਵੱਲੋਂ ਸੈੱਟ ਕੀਤੀ ਗਈ ਹੈ, ਉਦੋਂ ਤੱਕ ਉਹਨੂੰ ਕਸਟਡੀ ਦੇ ਵਿੱਚ ਹੀ ਰੱਖਿਆ ਜਾਏਗਾ। ਸੋ ਇਹ ਇੱਕ ਖਬਰ ਸੀਗੀ ਅਤੇ ਇਸ ਤੋਂ ਇਲਾਵਾ ਜਿਹੜੀ ਦੂਜੀ ਖਬਰ ਜਿਹੜੀ ਆ ਰਹੀ ਹੈ, ਗੌਰਮੈਂਟ ਆਫ ਅਲਬਰਟਾ ਦਾ ਮੰਨਣਾ ਕਿ ਵੀ ਆਪਾਂ ਕੈਲਗਰੀ ਦੇ ਵਿੱਚ, ਸਾਡੇ ਅਲਬਰਟਾ ਦੇ ਵਿੱਚ ਵਾਈਲਡ ਹੋਰਸਿਸ ਜਿਹੜੇ ਨੇ ਉਹਨਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ। ਵਾਈਲਡ ਹੋਰਸਿਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ ਅਤੇ ਜਿਹਦੇ ਕਰਕੇ ਉਹ ਪਾਪੂਲੇਸ਼ਨ ਇੰਨੀ ਜ਼ਿਆਦਾ ਵੀ ਉਹ ਅਨਐਕਸੈਪਟੇਬਲ ਹੈ, ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਵੱਡਾ ਕਾਰਨ ਉਹਦਾ ਇਹ ਹੈ ਕਿ ਵੀ ਇੰਨੀ ਜ਼ਿਆਦਾ ਗਿਣਤੀ ਹੋਣ ਦੇ ਨਾਲ ਉਹਨਾਂ ਨੂੰ ਖਵਾਉਣਾ ਪਿਆਉਣਾ ਅਤੇ ਫਿਰ ਬਾਕੀ ਦੀ ਜਿਹੜੀਆਂ ਸੇਵਾਵਾਂ ਕਰਨੀਆਂ ਉਹਦੇ ਨਾਲ ਓਵਰਆਲ ਪ੍ਰਕਿਰਤੀ ਜਿਹੜੀ ਉਹ ਵੀ ਡਰਟੀ ਹੁੰਦੀ ਹੈ ਜਾਂ ਗੰਦ ਪੈਂਦਾ ਜਾਂ ਉਹਦੇ 'ਚ ਆਪਾਂ ਪੋਲਿਊਸ਼ਨ ਜਿਹੜਾ ਵੱਧ ਜਾਂਦਾ। ਸੋ ਇਸ ਕਰਕੇ ਕੀਤਾ ਜਾ ਰਿਹਾ ਅਤੇ ਉਹਦੇ ਵਾਸਤੇ ਵੈਸੇ ਕੁਛ ਇੱਕ ਆਪਸ਼ਨਸ ਮੈਂ ਸਰਚ ਕਰ ਰਿਹਾ ਸੀ ਕਿ ਲੋਕ ਆਲਰੇਡੀ ਇੱਕ ਸਮਾਂ ਸੀਗਾ, ਮੈਂ ਖੁਦ, ਮੈਨੂੰ ਕਿਸੇ ਨੇ ਕਿਹਾ ਵੀ ਘੋੜੇ ਜਿਹੜੇ ਨੇ ਬਹੁਤ ਵਧੀਆ ਹੁੰਦੇ ਆ ਅਤੇ ਤੁਸੀਂ ਇਹਨਾਂ ਦੇ ਨਾਲ ਮਿਲਦਾ ਗਿਲਦੇ ਰਹਿਣਾ ਚਾਹੀਦਾ ਜਾਂ ਪਿਆਰ ਮੁਹੱਬਤ ਕਰਨੀ ਚਾਹੀਦੀ ਹੈ, ਇਹ ਪੈਟ ਦੇ ਰੂਪ ਦੇ ਵਿੱਚ ਵੀ ਰੱਖਣੇ ਚਾਹੀਦੇ ਨੇ। ਅਤੇ ਵੈਸੇ ਮੇਰਾ ਇੱਕ ਦੋਸਤ ਹੈਗਾ, ਉਹਨੇ ਰੱਖੇ ਆ ਆਲਰੇਡੀ, ਉਹਨਾਂ ਕੋਲ ਪਹਿਲਾਂ ਵੈਸੇ ਪੰਜਾਬ 'ਚ ਵੀ ਸੀਗੇ, ਚੰਡੀਗੜ੍ਹ ਦੇ, ਇੱਥੇ ਵੀ ਰੱਖ ਜਾਂਦੇ ਨੇ। ਇੱਥੇ ਵੀ ਮੈਨੂੰ ਪਤਾ ਵੀ ਆਪਣੇ ਸਮਾਜ 'ਚ, ਆਪਣੀ ਕਮਿਊਨਿਟੀ 'ਚ ਵੀ ਕਾਫੀ ਲੋਕ ਜਿਹੜੇ ਨੇ ਉਹ ਘੋੜਿਆਂ ਦੇ ਸ਼ੌਕੀਨ ਨੇ। ਜੇ ਤੁਸੀਂ ਘੋੜੇ ਪਾਲਣਾ ਚਾਹੁੰਦੇ ਹੋ ਜਾਂ ਉਹਨਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ, ਵੈਸੇ ਹੀ ਉਹਨਾਂ ਨੂੰ ਅਡੋਪਟ ਕਰਨਾ ਜਿਹਨੂੰ ਕਹਿੰਦੇ ਨਾ, ਵੀ ਇਹ ਵੀ ਇੱਕ ਆਪਸ਼ਨ ਹੈ। ਅਦਰਵਾਈਜ਼ ਗੌਰਮੈਂਟ ਜਿਹੜੀ ਹੈ ਅਲਬਰਟਾ ਦੀ ਜਿਹੜੀ ਉਹ ਕਹਿੰਦੀ ਵੀ ਇਹਦਾ ਕੌਂਟਰਸੈਪਸ਼ਨ ਕਰਵਾਉਣਾ ਜਾਂ ਕੈਪਚਰਿੰਗ ਹੋਰਸਿਸ ਟੂ ਪੁੱਟ ਅਪ ਫੋਰ ਅਡੋਪਸ਼ਨ, ਇਹ ਇਹਨਾਂ ਦੀਆਂ ਆਪਸ਼ਨਸ ਨੇ। ਅਡੋਪਸ਼ਨ ਵਾਸਤੇ ਕਈ ਵਾਈਲਡ ਹੋਰਸ ਅਡੋਪਸ਼ਨ ਨਾਂ ਦੀਆਂ ਜਿਹੜੀਆਂ ਸੋਸਾਇਟੀਜ਼ ਨੇ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਅਤੇ ਇਹੋ ਜਿਹੇ ਹੋਰਸਿਸ ਨੂੰ ਅਡੋਪਟ ਕਰ ਸਕਦੇ, ਉਹਨਾਂ ਦੇ ਖਾਣ ਪੀਣ ਦਾ ਖਰਚਾ ਅਤੇ ਹੋਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਰੱਖ ਸਕਦੇ ਹੋ ਜਦੋਂ ਇਹਨਾਂ ਨੂੰ ਮਿਲਣ ਜਾਣਾ ਜਾਂ ਗੱਲਬਾਤ ਕਰਨੀ, ਤਾਂ ਕਿ ਉਹ ਚੰਗੇ ਤਰੀਕੇ ਦੇ ਨਾਲ ਜਿਹੜਾ ਕੀਤਾ ਜਾ ਸਕੇ। ਦੇ ਆਰ ਆਲਸੋ ਲੁਕਿੰਗ ਐਟ ਮੂਵਿੰਗ ਸਮ ਫਰੋਮ ਸਪੈਸੀਫਿਕ ਜੋਨਸ ਵੇਅਰ ਦੇ ਫੀਲ ਦਾ ਨੰਬਰ ਆਰ ਟੂ ਹਾਈ, ਇਹ ਵੀ ਉਹਨਾਂ ਦੀ ਆਪਸ਼ਨ ਆ ਰਹੀ ਹੈ ਅਤੇ ਫਿਰ ਉਹਨਾਂ ਨੂੰ ਬਾਹਰ ਵੇਚਿਆ ਵੀ ਜਾ ਸਕਦਾ ਅਤੇ ਉਹਨਾਂ ਨੂੰ ਇੱਥੋਂ ਕੱਢਿਆ ਜਾ ਸਕਦਾ, ਤਾਂ ਕਿ ਅਲਬਰਟਾ ਜਿਹੜਾ ਉਹ ਥੋੜ੍ਹਾ ਘੋੜਾ ਮੁਕਤ ਹੋਵੇ, ਘਾੜੇ ਇਹਨਾਂ ਨੂੰ ਘੱਟ ਤੋਂ ਘੱਟ ਚਾਹੀਦੇ ਹੈ। ਅਤੇ ਵਾਈਲਡ ਹੋਰਸਿਸ ਸੁਸਾਇਟੀ ਆਫ ਅਲਬਰਟਾ ਜਿਹੜੀ ਹੈ ਇਹ ਇੱਕ ਅਡੋਪਸ਼ਨ ਦਾ ਕੰਮ ਕਰਦੀ ਹੈ, ਇਸ ਤੋਂ ਇਲਾਵਾ ਹੋਰ ਐਸੋਸੀਏਸ਼ਨ ਜਿਹੜੀਆਂ ਨੇ ਅਡੋਪਸ਼ਨ ਦਾ ਕੰਮ ਕਰਦੀਆਂ। ਜੇ ਤੁਸੀਂ ਘੋੜਾ ਅਡੋਪਟ ਕਰਨਾ ਚਾਹੁੰਦੇ ਹੋ, ਘੋੜੇ ਰੱਖਣਾ ਚਾਹੁੰਦੇ ਹੋ ਬੇਸਿਕਲੀ, ਅਤੇ ਕਈ ਵਾਰੀ ਜਗ੍ਹਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਜਾ ਕੇ ਅਤੇ ਉਹ ਘੋੜੇ ਰਹਿੰਦੇ ਆ, ਤੁਸੀਂ ਮੰਥਲੀ ਉਹਦਾ ਖਰਚਾ ਪਿੱਕ ਕਰ ਲੈਂਦੇ ਹੋ, ਬੱਚਿਆਂ ਨੂੰ ਲੈ ਕੇ ਜਾਓ, ਉਹਨਾਂ ਨੂੰ ਘੋੜਿਆਂ ਦੇ ਨਾਲ ਮਿਲਾਓ, ਹੋਰਸ ਰਾਈਡ ਕਰੋ ਅਤੇ ਹੋਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਕੀਤੀਆਂ ਜਾ ਸਕਦੀਆਂ ਨੇ। ਸੋ ਘੋੜਿਆਂ ਦੀ ਸਟੋਰੀ ਜਿਹੜੀ ਹੈ ਬੜੀ ਇੰਪੋਰਟੈਂਟ ਸੀਗੀ ਕਿਉਂਕਿ ਇਹ ਰੇਜ਼ ਕੀਤਾ ਗਿਆ ਅਲਬਰਟਾ ਦੀ ਗੌਰਮੈਂਟ ਵੱਲੋਂ, ਸੋ ਦੈਟਸ ਵਾਏ ਮੈਨੂੰ ਲੱਗਿਆ ਵੀ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਜਿਹੜਾ ਜ਼ਰੂਰੀ ਬੰਦਾ। ਇੱਕ ਅੱਧਾ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅਲਬਰਟਾ ਦੀ ਸੈਪਰੇਸ਼ਨ ਗਰੁੱਪ ਜਿਹੜੇ ਆ ਉਹਨਾਂ ਨੇ ਜਿਸ ਤਰੀਕੇ ਨਾਲ 3 ਲੱਖ ਸਾਈਨ ਕਰ ਲਏ ਨੇ ਉਹ

0: ਦੇ ਹੁਣ ਆਪਾਂ ਰੈਫਰੈਂਡਮ ਵਾਸਤੇ ਰੈਡੀ ਆ। ਦੂਜੇ ਪਾਸੇ ਇਲੈਕਸ਼ਨ ਅਲਬਰਟਾ ਵੱਲੋਂ ਵੀ ਕਿਹਾ ਜਾ ਰਿਹਾ ਵੀ ਜਿਹੜੀ ਇਹਨਾਂ ਨੇ ਇਨਫੋਰਮੇਸ਼ਨ ਲਈ ਹੈ ਇਲੀਗਲ ਤਰੀਕੇ ਦੇ ਨਾਲ ਲਈ ਹੈ, ਤੇ ਇਹ ਸੈਪਰੇਟਿਸਟ ਗਰੁੱਪ ਜਿਹੜਾ ਉਹਨਾਂ ਨੇ ਵੈਬਸਾਈਟ ਦੇ ਉੱਤੇ ਵੀ ਆਪਣੀ ਪਾਈ ਹੈ, ਉਹ ਕਹਿੰਦੇ ਵੀ ਇਹਨੂੰ ਹਟਾਉਣਾ ਚਾਹੀਦਾ ਉੱਥੋਂ, ਇਹ ਉੱਥੇ ਨਹੀਂ ਹੋਣੀ ਚਾਹੀਦੀ। ਸੋ 3 ਲੱਖ ਸਿਗਨੇਚਰ ਜਿਹੜੇ ਨੇ ਉਹ ਆਲਰੇਡੀ ਕਰ ਚੁੱਕੇ ਨੇ ਇਕੱਠੇ ਆ, ਅਤੇ ਹੁਣ ਰੈਫਰੈਂਡਮ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ। ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸੋ ਜਿਹੜੀ ਬ੍ਰੇਕ ਲੈ ਰਹੇ ਸੀ, ਇੱਕ ਵਾਰੀ ਕੁਇਕਲੀ ਛੋਟੀ ਜਿਹੀ ਬ੍ਰੇਕ ਵਨਸ ਅਗੇਨ ਆਪਾਂ ਕੰਪਲੀਟ ਕਰ ਲਈਏ ਜੀ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਕੁਇਕਲੀ ਬ੍ਰੇਕ ਲੈਣੀ ਹੈ,
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: May 2026, 12 p.m. to 6 p.m. at the Genesis Center, 7555 Falcon Ridge Boulevard, Northeast Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ। ਵਨਸ ਅਗੇਨ ਤੁਹਾਨੂੰ ਦੱਸ ਦਈਏ ਵੀ 16 ਮਈ ਨੂੰ ਇਹ ਪ੍ਰੋਗਰਾਮ ਹੋਣਗੇ ਜਿੱਥੇ ਗਿੱਧੇ ਭੰਗੜੇ ਅਤੇ ਬਾਕੀ ਮਲਟੀ ਕਲਚਰ ਕਮਿਊਨਿਟੀਜ਼ ਦੇ ਲੋਕ ਵੀ ਇਹ 'ਚ ਪਾਰਟੀਸਪੇਟ ਕਰਨਗੇ। ਉਹਦੇ ਨਾਲ ਨਾਲ ਖਾਣ ਪੀਣ ਦਾ ਅਰੇਂਜਮੈਂਟ

0: ਤੇ ਵਧੀਆ ਜਿਹੜੇ ਪੱਗ ਬੰਨਣ ਵਾਸਤੇ ਜਿਹੜੀ ਸਾਡੀ ਟੀਮ ਹੈ ਉਹ ਤੁਹਾਨੂੰ ਗਤਕਾ ਵੀ ਹੋਣਗੀਆਂ ਜੀ ਇਹਦੇ 'ਚ ਗਿੱਧਾ ਭੰਗੜਾ ਤਾਂ ਹੈਗਾ ਹੀ ਹੈ ਗਤਕਾ ਦਾ ਵੀ ਪ੍ਰੋਗਰਾਮ ਹੋਏਗਾ ਬਟ ਨਾਲ ਦੀ ਨਾਲ ਜਿਹੜੀ ਖਾਸ ਚੀਜ਼ ਹੈ ਇਸ ਵਾਰੀ ਸਿੱਖ ਰਾਈਡਰਸ ਕਲੱਬ ਵਾਲਿਆਂ ਵੱਲੋਂ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਵਾਲਿਆਂ ਵੱਲੋਂ ਉੱਥੇ ਪੂਰੇ ਉਪਰਾਲੇ ਕੀਤੇ ਜਾਣਗੇ ਤੇ ਪੱਗਾਂ ਬੰਨੀਆਂ ਜਾਣਗੀਆਂ ਜਿਹੜੇ ਜਿਹੜੇ ਦੋਸਤ ਉੱਥੇ ਪੱਗ ਬਣਾਉਣਗੇ ਕਿਉਂਕਿ ਇਸ ਮੌਕੇ ਦੀ ਸੈਲੀਬ੍ਰੇਸ਼ਨ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਹਨਾਂ ਵਾਸਤੇ ਪੱਗਾਂ ਵੀ ਬੰਨੀਆਂ ਜਾਣਗੀਆਂ ਅਤੇ ਨਾਲ ਆਪਾਂ ਜਿਹੜਾ ਕਈ ਵਾਰੀ ਕਈ ਲੋਕਾਂ ਨੇ ਬੰਨੀਆਂ ਨਹੀਂ ਹੁੰਦੀਆਂ ਪੱਗਾਂ ਜਾਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਆ ਕੰਪੀਟੀਸ਼ਨ ਵੀ ਕਰਵਾਇਆ ਜਾਏਗਾ ਵਧੀਆ ਪੱਗ ਬੰਨਣ ਵਾਲੇ ਬੱਚੇ ਨੂੰ ਅਤੇ ਵੱਡੇ ਨੂੰ ਵੀ ਹੋ ਸਕਦਾ ਬੱਚੇ ਨੂੰ ਤਾਂ ਡੈਫੀਨੇਟਲੀ ਉਹਨਾਂ ਵਾਸਤੇ ਵੀ ਵਧੀਆ ਕੰਮ ਜਿਹੜੇ ਆ ਉਹ ਕੀਤੇ ਜਾਣਗੇ ਪ੍ਰਾਈਜ਼ ਵੀ ਜਿੱਤ ਸਕਦੇ ਨੇ ਬੱਚੇ ਸੋ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਪਿਛਲੀ ਵਾਰੀ ਵੀ ਉਹਨਾਂ ਨੇ ਕੀਤੀ ਸੀ ਇਸ ਵਾਰੀ ਹੁਣ ਵੱਧ ਚੜ੍ਹ ਕੇ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਆਈਡੀਆ ਸੀਗਾ ਵੀ ਹੁਣ ਕਿਸ ਤਰ੍ਹਾਂ ਦਾ ਕਰਨਾ ਕੰਮ ਅਤੇ ਹੁਣ ਇਹ ਪ੍ਰੋਗਰਾਮ ਜਿਹੜਾ ਕਾਫੀ ਵਧੀਆ ਤਰੀਕੇ ਦਾ ਔਰਗਨਾਈਜ਼ ਕੀਤਾ ਜਾਏਗਾ ਸੋ ਜਿਹੜਾ ਪ੍ਰੋਗਰਾਮ ਕਹਿੰਦੇ ਵੀ ਇਹ ਵਿਸਾਖੀ ਮੇਲਾ ਵੀ ਇਸ ਤਰ੍ਹਾਂ ਦਾ ਇਹ ਨੈਵਰ ਬਿਫੋਰ ਤੁਸੀਂ ਦੇਖਿਆ ਅਤੇ ਇਹਨੂੰ ਮਿਸ ਕਰਨ ਦੀ ਵੀ ਜਿਹੜੀ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਬੜਾ ਵਧੀਆ ਮੇਲਾ ਹੋਏਗਾ ਇਸ ਵਾਰੀ 16 ਮਈ ਨੂੰ ਹੋਏਗਾ ਜੀ 12 ਵਜੇ ਤੋਂ ਲੈ ਕੇ 6 ਵਜੇ ਤੱਕ ਰੌਣਕਾਂ ਲੱਗਣਗੀਆਂ ਪੂਰੀਆਂ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਕਿਉਂਕਿ ਟਿਕਟ ਜਿਹੜੀ ਹੈ ਤੁਹਾਨੂੰ ਨਹੀਂ ਦੇਣੀ ਪੈਣੀ ਜਿੱਦਾਂ ਹਮੇਸ਼ਾ ਦੀ ਤਰ੍ਹਾਂ ਹੁੰਦਾ ਹੀ ਹੈ ਇਹ ਫ੍ਰੀ ਆਫ ਕੋਸਟ ਪ੍ਰੋਗਰਾਮ ਰੱਖਦੇ ਹਾਂ ਆਪਾਂ ਅਤੇ ਇਸ ਪ੍ਰੋਗਰਾਮ ਨੂੰ ਇਸੇ ਕਰਕੇ ਫ੍ਰੀ ਰੱਖਦੇ ਹਾਂ ਤਾਂ ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਇੱਥੇ ਆਓ ਅਤੇ ਪ੍ਰੋਗਰਾਮ ਨੂੰ ਇੰਜੋਏ ਕਰੋ ਅਤੇ ਫ੍ਰੀ ਇੰਜੋਏ ਕਰੋ ਜੀ ਕਿਉਂਕਿ ਨਾਲ ਦੀ ਨਾਲ ਹੀ $1000 ਦੇ ਪ੍ਰਾਈਜ਼ ਜਿਹੜੇ ਨੇ ਉਹ ਸਾਡੇ ਸਪੋਂਸਰ ਦੋਸਤ ਜਿਹੜੇ ਨੇ ਉਹ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਉਹਨਾਂ ਨੂੰ ਹੀ ਤੁਸੀਂ ਵਧੀਆ ਤਰੀਕੇ ਦੇ ਨਾਲ ਆਓਗੇ ਇੰਜੋਏ ਕਰਨ ਵਾਸਤੇ ਅਤੇ ਗਿਫਟ ਵੀ ਜਿੱਤ ਕੇ ਜਾਓਗੇ ਖਾਣਾ ਪੀਣਾ ਵੀ ਮਿਲੇਗਾ ਜਿੱਤ ਕੇ ਵੀ ਜਾਓਗੇ ਅਤੇ ਨਾਲ ਦੀ ਨਾਲ ਹੀ ਜੇ ਪੱਗ ਬਣਾਉਣਾ ਚਾਹੋਗੇ ਤਾਂ ਪੱਗ ਵੀ ਵਧੀਆ ਬੰਨ ਕੇ ਅਤੇ ਲੈ ਕੇ ਜਾਓਗੇ ਅਤੇ ਆਪਣੇ ਘਰ ਆਪਣੇ ਬੱਚਿਆਂ ਨੂੰ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਅਤੇ ਇੱਕ ਖਬਰ ਜਿਹੜੀ ਤੁਹਾਨੂੰ ਪਤਾ ਵੀ ਇਸ ਵਾਰੀ ਗਰਮੀ ਜਿਹੜੀ ਹੈ ਉਹ ਹਾਈ ਗਰਮੀ ਵਾਲੀ ਗਰਮੀ ਪੈਣ ਲੱਗੀ ਹੈ ਸੋ ਇਹਦੇ ਬਾਰੇ ਵੀ ਇਨਫੋਰਮੇਸ਼ਨ ਮੈਂ ਚਾਹੁੰਦਾ ਸੀ ਥੋੜ੍ਹੀ ਜਿਹੀ ਸ਼ੇਅਰ ਕਰੀਏ ਅਤੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਸਪੈਸ਼ਲੀ ਕੀ ਗਰਮੀ ਦਾ ਮਾਹੌਲ ਹੋਣਾ ਥੋੜ੍ਹਾ ਜਿਹਾ ਸੁਣਦੇ ਹਾਂ ਫਿਰ ਅੱਗੇ
1: ਕਦੋਂ ਜਿਹੜੀ ਅਤੇ ਕੀ ਇਹ ਵੀ ਹੋ ਸਕਦਾ ਹੈ ਕਿ ਖੇਤਾਂ ਵਿੱਚ ਕੰਮ ਕਰਨਾ ਹੀ ਮੁਸ਼ਕਿਲ ਹੋ ਜਾਵੇ ਦਰਅਸਲ ਖਬਰ ਏਜੰਸੀ ਰੋਇਟਰਸ ਨਾਲ ਗੱਲ ਕਰਦੇ FAO ਦੇ ਕਲਾਈਮੇਟ ਚੇਂਜ ਆਫਿਸ ਦੇ ਮੁਖੀ ਕਾਵੇ ਜ਼ਾਹਿਦੀ ਨੇ ਕਿਹਾ ਕਿ ਤੇਜ਼ ਗਰਮੀ ਕਿਸਾਨਾਂ ਮਛੇਰਿਆਂ ਅਤੇ ਜੰਗਲਾਂ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਉੱਤੇ ਸਿੱਧਾ ਅਸਰ ਪਾ ਰਹੀ ਹੈ ਅਸਲ ਵਿੱਚ ਇਹ ਬਿਆਨ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਅਤੇ ਵਰਲਡ ਮੈਟਰੋਲੋਜੀਕਲ ਆਰਗਨਾਈਜੇਸ਼ਨ ਦੀ ਤਾਜ਼ਾ ਰਿਪੋਰਟ ਨੂੰ ਲੈ ਕੇ ਹੈ ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਅੱਤ ਦੀ ਗਰਮੀ ਦੁਨੀਆ ਭਰ ਦੀ ਖਾਦ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੀ ਹੈ ਇਸ ਰਿਪੋਰਟ ਅਨੁਸਾਰ ਪੰਜਾਬ ਵੀ ਇਸ ਦੇ ਸਭ ਤੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਸ਼ਾਮਲ ਹੈ ਰਿਪੋਰਟ ਮੁਤਾਬਕ ਉੱਚ ਤਾਪਮਾਨ ਉਸ ਸੁਰੱਖਿਆ ਦੇ ਦਾਇਰੇ ਨੂੰ ਘਟਾ ਰਿਹਾ ਹੈ ਜਿਸ ਉੱਤੇ ਪੌਦੇ ਜਾਨਵਰ ਅਤੇ ਮਨੁੱਖ ਕੰਮ ਕਰਨ ਲਈ ਨਿਰਭਰ ਹਨ ਇਸ ਦੇ ਨਾਲ ਹੀ ਜ਼ਿਆਦਾਤਰ ਪ੍ਰਮੁੱਖ ਫਸਲਾਂ ਦੀ ਪੈਦਾਵਾਰ 30 ਡਿਗਰੀ ਸੈਲਸੀਅਸ ਤੋਂ ਵੱਧ ਜਾਣ ਉੱਤੇ ਘੱਟ ਜਾਂਦੀ ਹੈ ਰਿਪੋਰਟ ਵਿੱਚ ਦੱਸਿਆ ਗਿਆ ਕਿ ਇਸ ਗੱਲ ਦੇ ਵਿਗਿਆਨਿਕ ਸਬੂਤ ਮਿਲੇ ਹਨ ਕਿ ਤੇਜ਼ ਗਰਮੀ ਦੇ ਕਾਰਨ ਉਤਪਾਦਨ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ ਰਿਪੋਰਟ ਅਨੁਸਾਰ ਮੱਕੀ ਅਤੇ ਕਣਕ ਵਰਗੀਆਂ ਮੁੱਖ ਫਸਲਾਂ ਦੀ ਪੈਦਾਵਾਰ ਵਿੱਚ ਪ੍ਰਤੀ 1 ਡਿਗਰੀ ਸੈਲਸੀਅਸ ਤਾਪਮਾਨ ਵਧਣ ਦੇ ਨਾਲ 7.5 ਅਤੇ 6% ਦੀ ਗਿਰਾਵਟ ਆਈ ਅਤੇ ਭਵਿੱਖ ਵਿੱਚ ਹਰ 1 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ 10% ਤੱਕ ਵਾਧੂ ਗਿਰਾਵਟ ਆਉਣ ਦਾ ਅਨੁਮਾਨ ਹੈ ਭਾਰਤੀ ਉਪ ਮਹਾਂਦੀਪ ਵਿੱਚ ਵੀ ਇੰਡਸ ਗੰਗਾ ਖੇਤਰ ਨੂੰ ਰਿਪੋਰਟ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਪੰਜਾਬ ਇਸ ਖੇਤਰ ਦਾ ਕੇਂਦਰੀ ਹਿੱਸਾ ਹੈ ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸੂਬਾ ਗਲੋਬਲ ਪੱਧਰ ਦੇ ਸੰਕਟ ਨਾਲ ਜੁੜਿਆ ਹੋਇਆ ਹੈ ਰਿਪੋਰਟ ਮੁਤਾਬਕ ਦੁਨੀਆ ਦੀ ਕਰੀਬ ਅੱਧੀ ਪਸ਼ੂਆਂ ਦੀ ਆਬਾਦੀ 21ਵੀਂ ਸਦੀ ਦੇ ਅੰਤ ਤੱਕ ਤੇਜ਼ ਗਰਮੀ ਦੇ ਪ੍ਰਭਾਵ ਹੇਠ ਹੋਵੇਗੀ ਪਰ ਜੇ ਹਾਲਾਤ ਸੁਧਰੇ ਤਾਂ ਇਹ ਅਸਰ ਘੱਟ ਵੀ ਹੋ ਸਕਦਾ ਹੈ ਰਿਪੋਰਟ ਅਨੁਸਾਰ ਦੱਖਣੀ ਏਸ਼ੀਆ ਦੇ ਖੇਤਰਾਂ ਅਫਰੀਕਾ ਦੇ ਕਈ ਖੇਤਰ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪ ਵਿੱਚ ਸਾਲ ਦੇ 250 ਦਿਨ ਤੱਕ ਖੇਤੀ ਮਜ਼ਦੂਰਾਂ ਲਈ ਅਸੁਰੱਖਿਅਤ ਹੋ ਸਕਦੇ ਹਨ ਭਾਰਤ ਅਤੇ ਪਾਕਿਸਤਾਨ ਦੇ ਮਜ਼ਦੂਰਾਂ ਦਾ ਵੱਧ ਪ੍ਰਭਾਵਿਤ ਹੋਣ ਦਾ ਖਰਚਾ ਜਿਤਾਇਆ ਜਾ ਰਿਹਾ ਹੈ ਅਤੇ ਇੱਥੇ ਖੇਤ ਮਜ਼ਦੂਰਾਂ ਦੇ ਕੰਮ ਕਰਨ ਦੀ ਸਮਰੱਥਾ 40% ਤੋਂ ਹੇਠ ਆ ਸਕਦੀ ਹੈ ਖੇਤੀ ਮਾਹਰ ਦਵਿੰਦਰ ਸ਼ਰਮਾ ਕਹਿੰਦੇ ਹਨ ਅਸੀਂ ਇਸ ਦੀਆਂ ਦਿੱਕਤਾਂ ਨੂੰ ਨਹੀਂ ਸਮਝ ਰਹੇ ਹਾਂ ਮੈਨੂੰ ਨਹੀਂ ਲੱਗ ਰਿਹਾ ਕਿ ਇਸ ਕਰਕੇ ਖੜੀ ਹੋਈ ਚੁਣੌਤੀ ਲਈ ਕੋਈ ਤਿਆਰੀ ਹੈ ਹੀਟ ਵੇਵ ਦਾ ਸਭ ਤੋਂ ਵੱਡਾ ਅਸਰ ਕਣਕ ਉੱਤੇ ਪਵੇਗਾ ਉਹ ਕਹਿੰਦੇ ਹਨ FAO

0: ਅਤੇ OECD ਦੀ ਇੱਕ ਰਿਪੋਰਟ ਵਿੱਚ ਇਹ ਦੱਸਿਆ ਗਿਆ ਕਿ ਭਾਰਤ 2034 ਤੱਕ ਕਣਕ ਦੀ ਦਰਾਮਦਗੀ ਕਰਨ ਵਾਲਾ ਦੇਸ਼ ਬਣ ਜਾਵੇਗਾ। ਇਸ ਨੂੰ ਬੈਂਚਮਾਰਕ ਬਣਾ ਕੇ ਭਾਰਤ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਜੋ ਉਪਲਬਧੀਆਂ ਕਣਕ ਅਤੇ ਝੋਨੇ ਵਿੱਚ ਹਾਸਲ ਕੀਤੀਆਂ ਹਨ ਉਹਨਾਂ ਨੂੰ ਕਾਇਮ ਰੱਖਿਆ ਜਾ ਸਕੇ। ਕੀ ਇਹ ਮੌਸਮੀ ਗੜਬੜੀ ਹੈ ਜਾਂ ਇੱਕ ਢਾਂਚਾਗਤ ਬਦਲਾਅ ਹੈ? ਇਸ ਬਾਰੇ ਗੁਜਰਾਤ ਵਿੱਚ IIT ਗਾਂਧੀਨਗਰ ਦੇ ਪ੍ਰੋਫੈਸਰ ਵਿਮਲ ਮਿਸ਼ਰਾ ਮੁਤਾਬਕ, ਹੀਟਵੇਵ ਹੁਣ ਵਧੇਰੇ ਵਾਰ ਵਾਰ ਆਉਂਦੀਆਂ ਹਨ ਤਾਂ ਜ਼ਿਆਦਾ ਤੀਬਰ ਹੋ ਗਈਆਂ ਹਨ, ਵਧਦੇ ਤਾਪਮਾਨ ਕਾਰਨ ਪੈਦਾਵਾਰ ਉੱਤੇ
1: ਜੀ ਸੋ ਵੱਧਦਾ ਟੈਂਪਰੇਚਰ ਜਿਹੜਾ ਜੀ ਇਹ ਡੈਫੀਨੇਟਲੀ ਕਾਫੀ ਇੰਪੈਕਟ ਪਾ ਰਿਹਾ ਤੇ ਇਸ ਕਰਕੇ ਇਹਦੇ ਤੇ ਥੋੜਾ ਜਿਹਾ ਧਿਆਨ ਰੱਖ ਕੇ ਆਪਣੀ ਜ਼ਿੰਦਗੀ ਨੂੰ ਪਲਾਨ ਕਰਿਆ ਕਰੋ ਕਿ ਵੀ ਆਪਾਂ ਇੱਥੇ ਤੇ ਪਲਾਨ ਨਹੀਂ ਕਰ ਸਕਦੇ ਕਿਉਂਕਿ ਇੱਥੇ ਹਾਲੇ ਉਸ ਲੈਵਲ ਤੇ ਨਹੀਂ ਪਹੁੰਚੇ, ਬਟ ਦੂਜੀ ਜਗ੍ਹਾ ਦੇ ਉੱਤੇ ਪਹੁੰਚ ਸਕਦੇ ਹਾਂ। ਤੁਹਾਨੂੰ ਦੱਸ ਦਈਏ ਵੀ ਇਸ ਵਾਰੀ ਪ੍ਰੋਗਰਾਮ ਜਿਹੜੇ ਨੇ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਏ ਤੇ ਨਗਰ ਕੀਰਤਨ ਜਿਹੜਾ ਹੈ ਕਮਿੰਗ ਸੈਟਰਡੇ ਨੂੰ ਹੋਣਾ ਜੀ, ਸੋ ਉਹਦੀ ਗੱਜ ਵੱਜ ਕੇ ਤਿਆਰੀ ਕਰਕੇ ਇਸ ਵਾਰੀ ਤੁਸੀਂ ਪਾਰਟੀਸਪੇਟ ਕਰਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਣਬੀਰ ਭਾਅ ਜੀ ਦਾ ਵੈਸੇ ਫੋਨ ਹੁਣੇ ਜਸਟ ਆਇਆ ਤੇ ਉਹਨਾਂ ਦੇ ਨਾਲ ਆਉਣ ਵਾਲੇ ਟਾਈਮ 'ਚ ਆਪਾਂ ਗੱਲਬਾਤ ਕਰਾਂਗੇ ਕਿ ਵੀ ਕਿਸ ਤਰੀਕੇ ਦੇ ਨਾਲ ਤਿਆਰੀ ਕਰਕੇ ਤੁਸੀਂ ਪਹੁੰਚਣਾ ਇਸ ਪ੍ਰੋਗਰਾਮ ਦੇ ਵਿੱਚ, ਉਹਦੇ ਬਾਰੇ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸ਼ੇਅਰ ਕਰਨਗੇ। ਸੋ ਸ਼ਨੀਵਾਰ ਨੂੰ ਜੀ ਨਗਰ ਕੀਰਤਨ ਦੀ ਤਿਆਰੀ ਜਿਹੜੀ ਹੈ ਜ਼ੋਰ ਸ਼ੋਰ ਨਾਲ ਕਰਕੇ ਪਹੁੰਚਣਾ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸਮਾਪਤ ਕਰਨ ਦੀ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਜੀ, ਥੈਂਕ ਯੂ।
2: The time is 8 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
1: Punjab to Persi पत्रकार जितेंद्र पन्नू जी नु सोमवार तो शुक्रवार रेडियो सुरसंगम 94.7 एफएम ते सुनो हफ्ते दे वी घंटे रेडियो सुरसंगम radiosursangam.ca फोन 403-585-0910 रेडियो सुरसंगम.
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: ओहो आज फेर नहीं लोड मिलिया
6: की होया
5: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
6: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 587-832-1208 या रमन वड़ैच 780-753-0001 सोनिक इंश्योरेंस
7: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
8: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: के लिए वो बताया गया है कि आप अपनी गाड़ियां जो हैं एक सीमित समय से बाहर सीमित समय तक अपनी गाड़ियों को वहां मत खड़ा करें, तो प्लीज उसका पालन करें ताकि आपको भी प्रॉब्लम ना हो और जो स्ट्रीट स्वीपर्स हैं उनको भी प्रॉब्लम ना हो और जो इन्फोर्समेंट है उनको ज़्यादा आपको टिकट देने में मेहनत ना करनी पड़े, उससे सभी का फ़ायदा है। अननेसेसरी की $120 की टिकट है और जब आज के ज़माने में दोस्तों $120 बहुत होते हैं, तो प्लीज़ इन चीज़ों से हम लोग टिकटिंग या ये जो फालतू की हमारी गाड़ियां टो हो जाती हैं इससे हम एटलीस्ट कुछ पैसा सेव कर सकते हैं। सिर्फ थोड़ी सी जागरूकता, थोड़ा सा ध्यान, थोड़ी सी आप कह सकते हैं कि आप थोड़ा सा एक्स्ट्रा आउट ऑफ द बॉक्स जाके थोड़ा सोचें और इन चीज़ों का ध्यान रखें तो कुछ पैसा हम लोग बचा सकते हैं, जो कि बहुत ज़रूरी है आज के टाइम पर। आप सुन रहे हैं रेडियो सुरसंगम ओनली ऑन 94.7 FM, प्रोग्राम आपकी आवाज। एक छोटी सी ब्रेक और ब्रेक के बाद दोबारा हाजिर होते हैं, जाइए कहीं नहीं, और इन्फॉर्मेशन के साथ मैं मिलता हूं आपसे।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
3: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 403-903-6757।
1: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।

0: ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871208 ਜਾਂ ਰਮਨ ਵੜੈਚ 7807530001 Sonic Insurance.
1: Mercedes car ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ।
3: The time is 9 p.m.
4: You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਅਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
2: 94.7 FM Radio Sursangam har hafte 20 ghante suno Monday to Friday sham 4 to 5 Kuldeep Singh Vichar Charcha sham 8 to 9 Jitendra Pannu radiosursangam.ca phone 403-585-0910 Radio Sursangam
3: Calgary's oldest biggest and only South Asian radio station Sabarang Radio 94.7 FM
4: Monday Tuesday Thursday Friday 7 to 8 pm Sundays 1 to 5 pm
3: visit sabarang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161-6161।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ

0: ਔਖਾ ਜਿੱਥੇ ਬਣਾਏ ਜਾ ਸਕਦੇ ਨੇ ਤਿੰਨ ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਸੋਮਵਾਰ ਮਈ ਮਹੀਨੇ ਦੀ 4 ਤਰੀਕ ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਸਾਥ ਰਹੇਗਾ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਹਮੇਸ਼ਾ ਦੀ ਤਰ੍ਹਾਂ ਕਰਾਂਗੇ ਗੱਲਬਾਤ ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਪੇਸ਼ ਕੀਤਾ ਜਾਂਦਾ ਅੱਜ ਬਹੁਤ ਹੀ ਅਹਿਮ ਪ੍ਰੋਗਰਾਮ ਹੈ ਇਸ ਵਿੱਚ ਵਿਸਥਾਰ ਨਾਲ ਜਾਣਕਾਰੀ ਲਵਾਂਗੇ ਉਹਨਾਂ ਕੋਲੋਂ ਜੋ ਭਾਰਤ ਦੇ ਵਿੱਚ 4-5 ਰਾਜਾਂ ਦੇ ਵਿੱਚ ਵੋਟਾਂ ਪਈਆਂ ਨੇ ਨਤੀਜੇ ਆਏ ਨੇ ਪੰਜਾਬ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਇਸ ਵੇਲੇ 9 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ ਕੈਲਗਰੀ ਦੇ ਵਿੱਚ ਕੱਲ੍ਹ ਨੂੰ ਵੱਧ ਤੋਂ ਵੱਧ 12 ਉਸ ਤੋਂ ਅਗਲੇ ਦਿਨ 22 ਡਿਗਰੀ ਸੈਲਸੀਅਸ ਉਸ ਤੋਂ ਅਗਲੇ ਦਿਨ 20 ਸ਼ੁੱਕਰਵਾਰ ਨੂੰ 21 ਅਤੇ 16 ਡਿਗਰੀ ਸੈਲਸੀਅਸ ਰਹੇਗਾ ਜਿਸ ਦਿਨ ਨਗਰ ਕੀਰਤਨ ਹੈ 9 ਮਈ ਨੂੰ 9 ਮਈ ਦਿਨ ਸ਼ੁੱਕਰਵਾਰ ਨੂੰ ਕੈਲਗਰੀ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ ਅਤੇ ਬਾਰਿਸ਼ ਦਾ ਵੀ ਇਮਕਾਨ ਹੈ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਮਨਸੁਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਬਿਹਤਰੀਨ ਰੇਟ ਤੁਸੀਂ ਲੈਣੇ ਨੇ ਤਾਂ ਸੰਪਰਕ ਕਰ ਲਓ 587-8321-1208 5878-32-1208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਦੂਸਰਾ ਸਪੋਂਸਰ ਨੇ ਜੀ ਮਰਸੀਰੀਜ਼ ਬੈਂਜ਼ ਕੰਟਰੀ ਹਿਲਸ ਮਰਸੀਰੀਜ਼ ਬੈਂਜ਼ ਕੰਟਰੀ ਹਿਲਸ ਜੋ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਰੀਜ਼ ਦੀ ਅਗਰ ਤੁਸੀਂ ਵਧੀਆ ਡੀਲ ਵੀ ਲੈਣੀ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6657 403-903-6757 ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਤੁਸੀਂ ਸੰਪਰਕ ਕਰ ਲਓ 403-400-4-3500 ਅਤੇ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਵਧੀਆ ਸੇਵਾਵਾਂ ਦਿੰਦੇ ਨੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਹਨ YYC ਹੋਮ ਕੇਅਰ ਵਾਲੇ ਅਗਰ ਤੁਸੀਂ YYC ਹੋਮ ਕੇਅਰ ਤੋਂ ਸੇਵਾਵਾਂ ਲੈਂਦੇ ਹੋ ਤਾਂ ਬਿੱਲ ਸਰਕਾਰ ਨੂੰ ਭੇਜਣਗੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਲਈ ਆਪਣੀ ਬੋਲੀ ਦੇ ਵਿੱਚ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ 8025-760-0983 8257-60-0983 ਦੋਸਤ ਅਗਲੇ ਸਪੋਂਸਰ ਨੇ ਜੀ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਜੋ ਕਿ 24 ਘੰਟੇ 7 ਦਿਨ ਇਹ ਰੈਸਟੋਰੈਂਟ ਖੁੱਲ੍ਹਦਾ ਹੈ ਅਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ 24 ਘੰਟੇ ਤੁਸੀਂ ਔਡਰ ਕਰ ਸਕਦੇ ਹੋ ਜਾਂ ਬੈਠ ਕੇ ਖਾ ਸਕਦੇ ਹੋ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਦਾ ਫੋਨ ਨੰਬਰ 403-460-6661 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਵਿੱਚ 2 ਪਾਸਪੋਰਟ ਸਾਈਜ਼ ਫੋਟੋ ਬਣਵਾ ਸਕਦੇ ਹੋ ਜੀ ਹੋਰ ਵੀ ਕਿਸੇ ID ਦੀ ਫੋਟੋ ਸਿਕਿਉਰਿਟੀ ਲਾਇਸੈਂਸ ਜਾਂ ਵੀਜ਼ਾ ਲਵਾਉਣਾ ਹੋਵੇ ਕੁਛ ਵੀ ਗੌਰਮੈਂਟ ID ਦੀ ਕੋਈ ਵੀ ਫੋਟੋ ਸਿਰਫ $7 ਵਿੱਚ ਦੇਣਗੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਫੋਨ ਨੰਬਰ 403-947-0060 403-947-0060 ਰੇਡੀਓ ਸੁਰਸੰਗਮ 'ਤੇ ਸਮਾਂ ਹੋ ਗਿਆ ਜੀ ਕਿ ਗੱਲਬਾਤ ਸ਼ੁਰੂ ਕਰੀਏ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਅੱਜ ਬਹੁਤ ਸਾਰੀਆਂ ਅਹਿਮ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਸਵਾਗਤ ਹੈ ਪੰਨੂ ਸਾਹਿਬ ਦਾ ਪੰਨੂ ਸਾਹਿਬ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ
2: ਜੀ ਸ਼ੁਕਰੀਆ ਕੁਲਦੀਪ ਜੀ ਸਤਿ ਸ਼੍ਰੀ ਅਕਾਲ
1: ਪੰਨੂ ਸਾਹਿਬ ਸਰੋਤੇ ਤਾਂ ਸਾਡੇ ਉਡੀਕਦੇ ਹੋਣਗੇ ਕਿ ਸਭ ਤੋਂ ਪਹਿਲਾਂ ਜਿਹੜਾ ਪ੍ਰਮੁੱਖ ਰਾਜ ਆ ਉਹਦੀ ਗੱਲ ਕਰੀਏ ਪਰ ਆਪਾਂ ਜਿਹੜਾ ਹੋਰ ਪਾਸਿਓਂ ਸ਼ੁਰੂ ਕਰ ਲੈਂਦੇ ਉਹ ਵੀ ਘੱਟ ਹੈਰਾਨੀਜਨਕ ਨਹੀਂ ਹੈਗੇ ਤਾਮਿਲਨਾਡੂ ਦੇ ਨਤੀਜੇ ਤਾਮਿਲਨਾਡੂ 'ਚ ਅਸੀਂ ਬਹੁਤ ਸਾਰੇ ਸਾਲਾਂ ਤੋਂ ਦੇਖਿਆ ਕਿ ਉਹ ਜਿਹੜੇ ਫਿਲਮੀ ਨਾਇਕ ਹੁੰਦੇ ਨੇ ਉਹਨਾਂ ਨੂੰ ਬਹੁਤ ਅਹਿਮੀਅਤ ਦਿੰਦੇ ਨੇ ਜੀ ਅਤੇ ਇਸ ਵਾਰੀ ਜੋ ਹੋਇਆ ਜੀ ਉਹਨੂੰ ਜਰਾ ਬਿਆਨ ਕਰੋ ਕਿ ਕੀ ਬਣਿਆ ਉਹ
2: ਪ੍ਰਦੀਪ ਜੀ ਮੈਨੂੰ ਪਤਾ ਨੀ ਤੁਹਾਡੀ ਉਮਰ ਕਿੰਨੀ ਆ ਕਿੰਨੀ ਕੁ ਗਈ ਆ
1: 52 ਜੀ
2: 52 ਇਹਦੇ ਚੋਂ 40 ਘਟਾ ਦਿਓ
1: ਜੀ
2: ਤੁਸੀਂ ਉਦੋਂ 32-12 ਸਾਲਾਂ ਦੇ ਹੋਵੋਗੇ ਜਦੋਂ ਤਾਮਿਲਨਾਡੂ ਦੇ ਵਿੱਚ ਫਿਲਮਾਂ ਬਣਨ ਦਾ ਚੱਕਰ ਚੱਲਿਆ

ਉੱਥੇ ਐਮ ਜੀ ਰਾਮਾ ਚੰਦਰਨ ਸੀਗਾ, ਫਿਲਮ ਸਟਾਰ ਹੀਰੋ ਸੀ, ਉਹ ਆ ਗਿਆ, ਇੱਕ ਐਮ ਕਰਨਨ ਇਹਦੀ ਆ ਗਿਆ, ਦੋਵੇਂ ਫਿਲਮ ਸਟਾਰ, ਦੋਵਾਂ ਨੇ ਆ ਕੇ ਪਹਿਲਾਂ ਜਿਹੜਾ ਕਰਨਨ ਸੀ ਉਹਨੇ ਜ਼ੋਰ ਮਾਰਿਆ, ਉਹ ਅੱਜ ਗੱਲ ਨਾ ਬਣ ਸਕੀ ਤੇ ਐਮ ਜੀ ਰਾਮਾ ਚੰਦਰਨ ਆਇਆ ਤੇ ਮੁੱਖ ਮੰਤਰੀ ਬਣ ਗਿਆ। ਕਾਂਗਰਸ ਨੇ ਉਹਨੇ ਸੌਦਾ ਮਾਰ ਲਿਆ ਕਿ ਲੋਕ ਸਭਾ ਦੀਆਂ ਸੀਟਾਂ ਤੁਸੀਂ ਵੱਧ ਲੈ ਲਿਆ ਕਰੋ ਤੇ ਅਸੈਂਬਲੀ ਦੀਆਂ ਮੈਨੂੰ ਵੱਧ ਦੇ ਦਿਆ ਕਰੋ। ਉਹ ਥੋੜੇ ਚਿਰ ਬਾਅਦ ਉਹਦੀ ਮੌਤ ਹੋ ਗਈ, ਉਹਦੀ ਥਾਂ ਦੇ ਉੱਤੇ ਚੋਣਾਂ ਹੋਈਆਂ ਤੇ ਡੀ ਐਮ ਕੇ ਵਾਲਾ ਕਰਨਨ ਦੀ ਆ ਗਿਆ। ਜਦੋਂ ਉਹਦੀ ਐਮ ਜੀ ਰਾਮਾ ਚੰਦਰਨ ਦੀ ਮੌਤ ਹੋਈ ਤੇ ਉਹਦੇ ਨਾਲ ਉਹਦੀ ਜਨਰਲ ਸੈਕਟਰੀ ਹੁੰਦੀ ਸੀ ਜੈਲਲਿਤਾ, ਇਹ ਵੀ ਫਿਲਮਾਂ ਦੀ ਹੀਰੋਇਨ ਸੀ, ਬਾਅਦ ਤੇ ਮੋਟੀ ਬੜੀ ਹੋ ਗਈ ਸੀ, ਪਰ ਆਪਣੇ ਵਕਤ ਜਦੋਂ ਹੀਰੋਇਨ ਸੀ ਬੜੀ ਪਤਲੀ ਸਲਿਮ ਤੇ ਉਸ ਇਲਾਕੇ ਦੀ ਬੜੀ ਪਾਪੂਲਰ ਹੀਰੋਇਨ ਸੀ, ਇਹ ਵੀ ਉਹਦੇ ਨਾਲ ਜਨਰਲ ਸੈਕਟਰੀ ਹੁੰਦੀ ਸੀ। ਤੇ ਜਦੋਂ ਉਹਦੀ ਡੈਡ ਬਾਡੀ ਦੇ ਕੋਲ ਗਈ ਤੇ ਉਹਦੀ ਪਤਨੀ ਜਾਨਕੀ ਰਾਮਾ ਚੰਦਰਨ ਨੇ ਇਹਨੂੰ ਲੱਤ ਮਾਰ ਕੇ ਪਿੱਛੇ ਕਰਤਾ, ਤੂੰ ਨੀ ਆਉਣਾ, ਉੱਥੋਂ ਉੱਠ ਕੇ ਆ ਗਈ। ਜਾਨਕੀ ਰਾਮਾ ਚੰਦਰਨ ਨੇ ਪਾਰਟੀ ਤੇ ਕਬਜ਼ਾ ਕਰ ਲਿਆ, ਦਫ਼ਤਰ ਤੇ ਕਬਜ਼ਾ ਕਰ ਲਿਆ, ਇਹਨੇ ਬਾਹਰ ਜਾ ਕੇ ਐਲਾਨ ਕਰਤਾ ਕਿ ਪਾਰਟੀ ਮੈਂ ਚਲਾਉਂਗੀ, ਜਨਰਲ ਸੈਕਟਰੀ ਮੈਂ ਆ। ਉਹ ਕਿਉਂਕਿ ਜਾਨਕੀ ਰਾਮਾ ਚੰਦਰਨ ਘਰੇਲੂ ਵਾਲ ਸੀ ਤੇ ਇਹ ਫਿਲਮ ਸਟਾਰ ਸੀ, ਸਾਰੇ ਇਹਦੇ ਨਾਲ ਜੁੜ ਗਏ, ਅਗਲੀ ਵਾਰੀ ਇਹ ਜਿੱਤ ਗਈ। ਫਿਰ ਮੁਕਾਬਲਾ ਤੇ ਕਰਨਨ ਦੇ ਹੁੰਦਾ ਰਿਹਾ, ਅੱਗੜ ਪਿਛੜ ਦੋਵਾਂ ਦੀ ਮੌਤ ਹੋ ਗਈ, ਪਰ ਕਰਨਨ ਦੀ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਸਟਾਲਿਨ ਨੂੰ ਅੱਗੇ ਲਾ ਕੇ ਲੀਡਰ ਬਣਾ ਗਿਆ, ਪਹਿਲਾਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦਾ ਮੇਅਰ ਬਣਾਇਆ ਤੇ ਫਿਰ ਇੰਨੀ ਤਿਆਰੀ ਕਰ ਦਿੱਤੀ ਕਿ ਮੁੰਡਾ ਮੁੱਖ ਮੰਤਰੀ ਵੀ ਬਣ ਜੇ। ਉਹਨੇ ਚਿਰ ਨੂੰ ਮੁਕਾਬਲੇ ਦਾ ਕੋਈ ਨਹੀਂ ਸੀ, ਮੁੰਡਾ ਮੁੱਖ ਮੰਤਰੀ ਬਣ ਗਿਆ। ਆ ਪਿਛਲੇ ਸਾਲ ਇਹ ਮੁੰਡਾ ਉੱਠਿਆ ਜਿਹੜਾ ਫਿਲਮ ਸਟਾਰ ਹੈ ਵਿਜੇ, ਇਹ ਇਸ ਵੇਲੇ ਤੁਹਾਡੀ ਉਮਰ ਦਾ 52 ਦਾ, ਇਹਨੇ ਆਉਂਦਿਆਂ ਸਾਰ ਹੀ ਇੱਕ ਬਹੁਤ ਵੱਡੀ ਰੈਲੀ ਰੱਖਤੀ, ਰੈਲੀ ਚ ਭਗਦੜ ਮੱਚ ਗਈ, ਬਹੁਤ ਸਾਰੇ ਲੋਕ ਮਰ ਗਏ, ਉਹਦੀ ਸੀਬੀਆਈ ਇਨਕੁਆਇਰੀ ਵੀ ਚੱਲ ਪਈ, ਪੁਲਿਸ ਦੀ ਵੀ ਚੱਲ ਪਈ, ਪਰ ਇਹ ਕਹਿੰਦਾ ਤੁਸੀਂ ਜੋ ਮਰਜ਼ੀ ਇਨਕੁਆਇਰੀਆਂ ਚਲਾਓ, ਮੈਂ ਪੋਲੀਟਿਕਸ ਚ ਆਉਣਾ ਹੀ ਆਉਣਾ। ਹੁਣ ਜਦੋਂ ਇਹ ਆਇਆ ਚੱਲਦੀਆਂ ਚੋਣਾਂ ਚ, ਮੈਨੂੰ ਵੀ ਆਸ ਨਹੀਂ ਸੀ ਕਿ ਇੰਨੀ ਵੱਡੀ ਕਾਮਯਾਬੀ ਇਹਨੂੰ ਹੋ ਜਾਏਗੀ, ਪਰ ਕਾਮਯਾਬੀ ਦਾ ਫਾਰਮੂਲਾ ਵਰਤਿਆ ਉਹੋ ਹੀ ਜਿਹੜਾ ਕਿਸੇ ਵਕਤ ਫਿਲਮ ਸਟਾਰ ਐਨ ਟੀ ਰਾਮਾ ਰਾਓ ਨੇ ਆਂਧਰਾ ਪ੍ਰਦੇਸ਼ ਚ ਅੱਜ ਤੋਂ 45 ਸਾਲ ਪਹਿਲਾਂ ਵਰਤਿਆ ਸੀ। ਆਉਂਦੇ ਹਰ ਇੱਕ ਚੀਜ਼ ਦੀਆਂ ਛੋਟਾਂ ਦੇ ਦਿਓ, ਇਹੋ ਫਾਰਮੂਲੇ ਬਾਦਲ ਸਾਹਿਬ ਵਰਤੇ ਰਹੇ ਤੇ ਇਹੋ ਹੀ ਭਗਵੰਤ ਮਾਨ ਨੇ ਵਰਤੇ। ਉਹਨੇ ਇਸ ਵਾਰੀ ਛੋਟਾਂ ਦੇਣ ਚ ਕਮਾਲ ਕਰਤੀ, ਉਹਨੇ ਆਖਿਆ 200 ਯੂਨਿਟ ਬਿਜਲੀ ਫ੍ਰੀ ਦਊ, ਇੱਥੇ ਪੰਜਾਬ ਚ 300 ਦਿੰਦੇ ਆ, ਉਹ ਕਦੇ ਇਹ ਤੋਂ ਵੱਧ ਤਾਂ ਨੀ ਗਿਆ, ਘੱਟ ਆ। ਦੂਸਰੀ ਗੱਲ, ਪੰਜਾਬ ਵਿੱਚ ਇਹਨਾਂ ਨੇ ਆਖਿਆ ਕਿ ਔਰਤਾਂ ਨੂੰ ਅਸੀਂ 1000 ਰੁਪਇਆ ਮਹੀਨਾ ਪੈਨਸ਼ਨ ਦਿਆਂਗੇ ਤੇ ਜਿਹੜੀਆਂ ਸ਼ਡਿਊਲਡ ਕਾਸਟ ਉਹਨਾਂ ਨੂੰ 1500 ਦਿਆਂਗੇ। ਉਹਨੇ ਪਹਿਲੇ ਸ਼ਰਾਪੇ ਚ ਆਖਿਆ ਮੈਂ ਤਾਂ ਦਊਂਗਾ 2500-2500 ਰੁਪਇਆ, ਹੁਣ ਇਹਦੇ ਤੋਂ ਅੱਗੇ ਕਿਹੜਾ ਵੱਧ ਜੋ 5000 ਕਵੇ ਕੋਈ ਆ ਕੇ। ਨਾਲ ਉਹਨੇ ਕਹਿਤਾ ਕਿ ਹਰ ਘਰ ਨੂੰ 6 ਸਿਲੰਡਰ ਐਲ ਪੀ ਜੀ ਗੈਸ ਤੇ, ਰਸੋਈ ਵਾਲੀ ਗੈਸ ਤੇ ਦਿਆ ਕਰੂੰਗਾ, ਇਹ ਇੱਕ ਐਡੀਸ਼ਨਲ ਗੱਲ ਹੋ ਗਈ। ਉਦੋਂ ਵੀ ਇੱਕ ਨਵੀਂ ਗੱਲ ਉਹਨੇ ਕਹਿਤੀ ਕਿ ਹਰ ਕੁੜੀ ਜਿਹੜੀ ਦਾ ਵਿਆਹ ਹੈ, ਬਾਦਲ ਸਾਹਿਬ ਕਹਿੰਦੇ ਅਸੀਂ ਸ਼ਗਨ ਪਾਵਾਂਗੇ, ਪਹਿਲਾਂ 3100 ਰੁਪਏ ਦਾ, ਫਿਰ ਵੱਧਦਾ ਵੱਧਦਾ ਹੁਣ ਸ਼ਾਇਦ 31000 ਤੱਕ ਪਹੁੰਚ ਗਿਆ। ਇਸ ਫਿਲਮ ਸਟਾਰ ਨੇ ਆਖਿਆ ਜੀ ਜਿਹੜੀ ਕੁੜੀ ਦਾ ਵਿਆਹ ਹੋ ਉਹਨੂੰ ਮੈਂ 8 ਗ੍ਰਾਮ ਦਾ ਤੋਲੇ, 8 ਗ੍ਰਾਮ ਦਾ ਸੋਨੇ ਦਾ ਸ਼ਗਨ ਪਾਇਆ ਕਰੂੰਗਾ। ਉਹ 8 ਗ੍ਰਾਮ ਸੋਨੇ ਦਾ ਮਤਲਬ ਅੱਜ ਭਾਰਤ ਦੀ ਮਾਰਕੀਟ ਦੇ ਹਿਸਾਬ ਨਾਲ 1,20,000-22,000 ਰੁਪਏ ਬਣਦਾ। ਜਦੋਂ ਇਹ ਪਤਾ ਲੱਗਾ ਕਿ ਕੁੜੀ ਦੇ ਵਿਆਹ ਦੇ ਉੱਤੇ 1,20,000-22,000 ਰੁਪਏ ਦਿਆ ਕਰਨੇ, ਇੱਦਾਂ ਦੀਆਂ ਛੋਟਾਂ ਨਾਲ ਨੌਜਵਾਨਾਂ ਵਾਸਤੇ ਕਾਫੀ ਮੋਟੀ ਜਿਹੜੇ ਰੁਜ਼ਗਾਰ ਭੱਤਾ, ਪਰ ਰੁਜ਼ਗਾਰ ਭੱਤਾ ਵਿਖਾਵੇ ਦਾ ਨੀ, ਇੰਨਾ ਕੁ ਦੇ ਦਿੱਤਾ ਕਿ ਉਹਨਾਂ ਦਾ ਖਰਚਾ ਚੱਲਦਾ ਰਹੇ, ਉਹਦੇ ਚ ਸਭ ਵੋਟਾਂ ਹੀ ਉਹਨੂੰ ਪੈ ਗਈਆਂ। ਇਹਦੇ ਬਾਵਜੂਦ ਉਹਨਾਂ ਕੋਲ ਬਹੁਤ ਸੰਮਤੀ ਨਹੀਂ ਆਈ, ਉਹ ਬਹੁਤ ਸੰਮਤੀ ਦੇ ਨੇੜੇ ਚਲਾ ਗਿਆ। 234 ਦੀ ਅਸੈਂਬਲੀ, 114 ਉਹਨੂੰ ਚਾਹੀਦੇ ਆ, ਤੇ ਅਜੇ ਤੱਕ ਵੀ ਸ਼ਾਇਦ ਉਹਦੇ ਕੋਲ ਜਿਹੜੇ ਆ ਉਹਦੇ ਚੋਂ 2-3 ਘੱਟ ਨੇ, ਪਰ ਬਾਕੀ ਸਾਰਿਆਂ ਨੂੰ ਪਛਾੜ ਕੇ ਸੁੱਟਤਾ ਉਹਨੇ। ਡੀ ਐਮ ਕੇ ਵਾਲਾ ਕਰਨ ਜਿਹੜਾ ਐਮ ਕੇ ਸਟਾਲਿਨ ਹੈ ਉਹ ਤੀਜੇ ਥਾਂ ਚਲਾ ਗਿਆ। ਇਹ ਜਿਹੜੇ ਹੈਗੇ ਨੇ ਨਰਿੰਦਰ ਮੋਦੀ ਦੀ ਟੀਮ ਭਾਜਪਾ ਵਾਲੀ ਤੇ ਨਾਲ ਜੈਲਲਿਤਾ ਵਾਲੀ ਟੀਮ ਜਿਹੜੀ ਅੰਨਾ ਡੀ ਐਮ ਕੇ ਪਲਾਨੀ ਸਵਾਮੀ ਹੋਰ ਜਿਹੜੇ ਆ ਇਹ ਵੀ ਤਕੜੇ ਅੱਗੇ ਵਧੇ, ਪਰ ਇਹ ਉਸ ਮੁੰਡੇ ਦਾ ਮੁਕਾਬਲਾ ਨਹੀਂ ਕਰ ਸਕੇ। ਉਹਨੇ ਲਾਲਚ ਲੋਕਾਂ ਨੂੰ, ਵੋਟਰਾਂ ਨੂੰ ਇੰਨਾ ਜ਼ਿਆਦਾ ਦੇ ਦਿੱਤਾ ਕਿ ਹੁਣ ਅਗਲਾ ਲਾਲਚ ਤੇ ਫਿਰ ਇਹੋ ਹੀ ਆ ਕਿ ਉਹਨੇ 8 ਗ੍ਰਾਮ ਸੋਨਾ ਆਖਿਆ, ਕੋਈ ਦੂਜਾ ਆ ਕੇ ਆਖਿਆ ਮੈਂ 10 ਗ੍ਰਾਮ ਦਊ, ਜਾਂ ਫਿਰ ਇਹ ਆ ਕਿ ਖਾਣ ਪੀਣ ਦਾ ਸਮਾਨ ਤੇ ਤੁਹਾਨੂੰ ਵਿਜੇ ਨੇ ਦੇਣਾ, ਤੁਹਾਡੇ ਘਰ ਖਾਣ ਵਾਲੇ

0: ਦੇ ਮੈਂ ਗੱਲ ਦੂੰਗਾ, ਪਤਾ ਨੀ ਲੱਗਦਾ ਕਿੱਧਰ ਕਿੱਧਰ ਨੂੰ ਆ। ਇਹਦੇ ਨਾਲ ਤੁਸੀਂ ਸਮਝ ਲਓ ਕਿ 2027 ਦੀਆਂ ਚੋਣਾਂ ਚ ਖਜ਼ਾਨਾ ਖਾਲੀ ਹੋਵੇ ਜੋ ਮਰਜ਼ੀ ਹੋਵੇ, ਇੱਥੇ ਵੀ ਅਗਲੇ ਸਾਲ ਛੋਟਾਂ ਦੇ ਗੱਫੇ ਗਰੰਟੀਆਂ ਸਾਰਿਆਂ ਨੇ ਏਡੇ ਵੱਡੇ ਦੇਣੇ ਆ ਜਿਹੜੇ ਪੂਰੇ ਹੋ ਹੀ ਨੀ ਸਕਦੇ, ਪਰ ਦੇਣੇ ਸਾਰਿਆਂ ਨੇ।
1: ਪੰਨੂ ਸਾਹਿਬ ਗੱਲ ਕੇਰਲਾ ਦੀ ਕਰਦੇ ਆ ਜੀ, ਕੇਰਲਾ ਦੇ ਵਿੱਚ ਕਾਂਗਰਸ ਕਾਫੀ ਸੀਟਾਂ ਜਿੱਤ ਗਈ ਹੈ, ਬੀਜੇਪੀ ਤਾਂ ਨਜ਼ਰ ਨਹੀਂ ਆਉਂਦੀ, ਖੈਰ ਉਮੀਦ ਵੀ ਨਹੀਂ ਸੀ, ਲੇਕਿਨ ਖੱਬੇ ਪੱਖੀਆਂ ਨੂੰ ਥੋੜੀ ਜਿਹੀ ਸੱਟ ਵੱਜੀ ਆ ਜੀ, ਕੀ ਕਹਿੰਦੇ ਨੇ ਕੇਰਲਾ ਦੇ ਨਤੀਜੇ?
0: ਲਗਾਤਾਰ 10 ਸਾਲ ਰਾਜ ਚਲਾਇਆ ਖੱਬੇ ਪੱਖੀਆਂ ਨੇ, ਕੁਝ ਤਾਂ ਐਂਟੀ ਇਨਕੰਬੈਂਸੀ ਇਸ ਸਮੇਂ ਦੌਰਾਨ ਕਾਫੀ ਹੋ ਜਾਂਦੀ ਹੈ, ਉਹਨਾਂ ਦੀਆਂ ਆਪਣੀਆਂ ਗਲਤੀਆਂ ਵੀ ਹੈ, ਇਹ ਵੀ ਸਮਝ ਲੱਗ ਪਏ ਸੀ। ਜਿੱਦਾਂ ਇੱਥੇ ਸੁਖਬੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ, ਕਾਂਗਰਸ ਜਿਹੜੇ ਰਾਜ ਦੇ ਵਿੱਚੋਂ 2 ਵਾਰ ਲਗਾਤਾਰ ਹਾਰ ਜਾਵੇ, ਮੁੜ ਕੇ ਕਦੇ ਜਿੱਤੀ ਨਹੀਂ, ਪਰ ਉਹ 2017 ਚ ਆ ਗਈ ਸੀ ਤੇ ਫਿਰ ਲੋਕੀ ਪੁੱਛਦੇ ਸੀ ਵੀ ਆਹ ਕੀ ਹੋਇਆ ਤੂੰ, ਤੇ ਕਹਿੰਦਾ ਸਰ ਕਾਂਗਰਸ ਦੁਬਾਰਾ ਜਿੱਤੀ ਨਹੀਂ। ਫਿਰ ਕਹਿੰਦਾ ਸੀ ਨਹੀਂ ਨਹੀਂ ਅਸਲ ਚ ਅਸੀਂ ਰਾਜ ਚਲਾਉਂਦੇ ਚਲਾਉਂਦੇ ਥੱਕ ਗਏ ਸਾਂ, ਥੋੜਾ ਰੈਸਟ ਕਰਨ ਵਾਸਤੇ ਪਾਸੇ ਬੈਠਿਆ ਤੇ ਇਹਨਾਂ ਨੂੰ ਆਪ ਮੌਕਾ ਦਿੱਤਾ। ਉੱਥੇ ਕਾਮਰੇਡ ਇੰਨੀ ਗੱਲ ਕਹਿਣ ਵਾਲਾ ਨਹੀਂ, ਉਹਨਾਂ ਨੇ 10 ਸਾਲ ਰਾਜ ਜਿਹੜਾ ਚਲਾਇਆ ਉਹ ਬਿਲਕੁਲ ਚੰਗਾ ਵੀ ਨਹੀਂ, ਬਿਲਕੁਲ ਮਾੜਾ ਵੀ ਨਹੀਂ। ਪਰ ਕਾਂਗਰਸ ਪਿਛਲੀ ਵਾਰੀ ਆ ਜਾਣੀ ਸੀ 5 ਸਾਲ ਪਹਿਲਾਂ 2021 ਚ, ਉਦੋਂ ਇਹਨਾਂ ਦੇ ਵਿੱਚ ਅਮਰਿੰਦਰ ਫਾਰਮੂਲਾ ਚੱਲ ਗਿਆ, ਜਿਹੜੇ ਜਿਹੜੇ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਸੀ ਉਹਨਾਂ ਨੇ ਉੱਥੇ ਜ਼ੋਰ ਲਾ ਕੇ ਇੱਕ ਦੂਸਰੇ ਦੇ ਬੰਦੇ ਫਿਰਾਏ। ਜਿੱਦਾਂ ਇੱਥੇ ਸੀ 2012 ਚ ਅਮਰਿੰਦਰ ਸਿੰਘ ਦੇ ਗਰੁੱਪ ਨੇ ਦੂਸਰਿਆਂ ਦੇ ਬੰਦੇ ਹਰਾਏ ਤੇ ਦੂਸਰਿਆਂ ਨੇ ਫਿਰ ਇਹਨਾਂ ਦੇ ਹਰਾ ਤੇ, ਸਾਰਾ ਜ਼ੋਰ ਇਸ ਗੱਲ ਤੇ ਲੱਗ ਗਿਆ ਫਲਾਨੇ ਨੂੰ ਹਰਾ ਦਿਓ ਫਲਾਨੇ ਨੂੰ ਹਰਾ ਦਿਓ, ਇਹ ਆਪ ਵੀ ਡੁੱਬਿਆ ਦੂਜਿਆਂ ਨੂੰ ਵੀ ਡੁੱਬਿਆ ਤੇ ਸਰਕਾਰ ਨਹੀਂ ਸੀ ਬਣ ਸਕੀ। 2012 ਚ ਜਿੱਤਦੇ ਜਿੱਤਦੇ ਹਾਰ ਗਏ, ਉਹ ਕੁਝ 2021 ਚ ਕੇਰਲਾ ਚ ਹੋਇਆ ਸੀ। ਇਸ ਵਾਰੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਰੀ ਵਾਰੀ ਭੈਣ ਭਰਾ ਚੋਂ ਇੱਕ ਜਣਾ ਜਾ ਕੇ ਉੱਥੇ ਹੀ ਬੈਠੇ ਰਹੇ। ਉਹਨਾਂ ਨੂੰ ਇਹ ਵੀ ਤਜਰਬਾ ਸੀ ਕਿ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਹਰਿਆਣੇ ਦੇ ਵਿੱਚ ਕਾਂਗਰਸ ਜਿੱਤ ਚੱਲੀ ਸੀ, ਆਖਰੀ ਵਕਤ ਤੇ ਮੁੱਖ ਮੰਤਰੀ ਬਣਨ ਦੇ ਦੌੜ ਚ 3 ਜਣਿਆਂ ਨੇ ਇੱਕ ਦੂਜੇ ਦੇ ਬੰਦੇ ਹਰਾਏ। ਇੱਕ ਬੀਬੀ ਪਾਰਲੀਮੈਂਟ ਮੈਂਬਰ ਉੱਤੇ ਦੋਸ਼ ਲੱਗਦਾ ਕਿ ਉਹਦਾ ਪਿੰਡ ਉਹਦਾ ਮਜ਼ਬੂਤ ਗਾੜਿਆ ਤੇ ਉਹਦੇ ਹਲਕੇ ਦੇ ਵਿੱਚੋਂ ਵੀ ਅਸੈਂਬਲੀ ਮੈਂਬਰ ਉਹਦੇ ਆਪਣੇ ਪਿੰਡ ਚੋਂ ਹਾਰ ਗਿਆ, ਕਿਉਂ ਕਾਰਨ ਇਹ ਸੀ ਕਿ ਦੂਸਰੇ ਧੜੇ ਦਾ ਬੰਦਾ ਨਹੀਂ ਜਿੱਤਣ ਦੇਣਾ। 1 ਸਾਲ ਤੱਕ ਹਰਿਆਣੇ ਚ ਮੁੜ ਕੇ ਕਾਂਗਰਸ ਆਪਣਾ ਅਪੋਜੀਸ਼ਨ ਲੀਡਰ ਵੀ ਨਹੀਂ ਬਣਾ ਸਕੀ। ਉੱਥੇ ਜਿਹੜੀ ਇਹ ਖਿੱਚੋ ਤਾਣ ਸੀ ਉਹਨੇ 5 ਸਾਲ ਉਹਨਾਂ ਦੇ ਖਰਾਬ ਕਰਤੇ, ਇਸ ਵਾਰੀ ਉਹ ਇਕੱਠੇ ਹੋ ਕੇ ਪਏ ਆ ਤੇ ਕਾਮਰੇਡਾਂ ਨੂੰ ਪਾਸੇ ਕਰ ਦਿੱਤਾ। ਕਾਮਰੇਡਾਂ ਦਾ ਇਹ ਆਖਰੀ ਕਿਲਾ ਸੀ, ਕੋਈ ਵਕਤ ਹੈ ਉਹਨਾਂ ਕੋਲ 3 ਰਾਜ ਹੁੰਦੇ ਸੀ, ਫਿਰ 3 ਚੋਂ ਇੱਕ ਖੁੱਸ ਗਿਆ ਬੰਗਾਲ, ਮਗਰੋਂ ਪੂਰਾ ਵੀ ਖੁੱਸ ਗਿਆ। ਇਹਦੇ ਨਾਲ ਦਿਲ ਨੂੰ ਤਸੱਲੀ ਦੇ ਰਿਹਾ ਸੀ ਕਿ ਸਾਡੇ ਕੋਲ ਅਜੇ ਵੀ ਇੱਕ ਕਿਲਾ ਹੈਗਾ, ਇਸ ਵਾਰੀ ਉਹ ਵੀ ਕਿਲਾ ਢੱਟ ਗਿਆ ਤੇ ਹੁਣ ਕਾਮਰੇਡਾਂ ਨੂੰ ਸੋਚਣਾ ਪਏਗਾ ਕਿ ਅਸੀਂ ਜਿਹੜੀਆਂ ਮੁੜ ਮੁੜ ਬੜਕਾਂ ਮਾਰਦੇ ਹਾਂ ਕਿ ਸਾਡੇ ਕੋਲ ਸਭ ਕੁਝ ਠੀਕ ਠਾਕ ਆ, ਹੁਣ ਲੋਕਾਂ ਨੂੰ ਕਹਿਣਾ ਕੀ, ਸਮਝਾਉਣਾ ਕੀ ਆ ਤੇ ਆਪਣੇ ਆਪ ਨੂੰ ਦੁਬਾਰਾ ਖੜੇ ਕਿੱਦਾਂ ਕਰਨਾ। ਇਹਦੇ ਵਾਸਤੇ ਨਵੇਂ ਸਿਰੇ ਉਹਨਾਂ ਨੂੰ ਵੀ ਯਤਨ ਕਰਨੇ ਪੈਣਗੇ, ਨਹੀਂ ਤੇ ਸਿਆਸਤ ਏਦਾਂ ਦੀ ਆ ਕਿ ਲੋਕ ਇੱਕ ਵਾਰੀ ਨਾਲ ਟੁੱਟ ਜਾਣ ਤੇ ਫਿਰ ਦੁਬਾਰਾ ਜੁੜਦੇ ਨਹੀਂ ਹੁੰਦੇ।
1: ਪੰਨੂ ਸਾਹਿਬ ਗੱਲ ਹੁਣ ਪੱਛਮੀ ਬੰਗਾਲ ਦੀ ਕਰ ਲੈਂਦੇ ਹਾਂ ਜੀ, ਮਮਤਾ ਬੈਨਰਜੀ ਦੀ ਪਾਰਟੀ ਚੋਣ ਹਾਰ ਗਈ ਹੈ ਤੇ ਭਾਜਪਾ ਬਾਗੋ ਬਾਗ ਹੈ ਉਸ ਪਾਸੇ ਤੇ ਬਾਜੀ ਜਿੱਤ ਕੇ, ਬਹੁਤ ਸਾਰੀਆਂ ਕਿਆਸ ਰਾਈਆਂ ਵੀ ਲੱਗ ਰਹੀਆਂ ਸੀ ਕਿ ਬੜਾ ਕੁਛ ਹੋਇਆ, ਵੋਟਾਂ SIR ਤੇ ਬੜਾ ਰੌਲਾ ਰੱਪਾ ਪਿਆ ਜੀ। ਖੈਰ ਚੋਣ ਨਤੀਜੇ ਹੁਣ ਕੀ ਕਹਿੰਦੇ ਨੇ ਜੀ, ਬੰਗਾਲ ਦੇ ਕਿੱਧਰ ਨੂੰ ਜਾ ਰਹੀ ਹੈ ਕਹਾਣੀ?
0: ਇਹਦੇ ਵਿੱਚ ਮਮਤਾ ਬੈਨਰਜੀ ਦੀਆਂ ਆਪਣੀਆਂ ਗਲਤੀਆਂ ਵੀ ਹੈ ਨੇ, ਬਿਨਾਂ ਸ਼ੱਕ ਹੈਗੀਆਂ, ਕੁਛ ਸ਼ੱਕ ਨਹੀਂ। ਪਰ ਦੂਜੀ ਗੱਲ ਹੈ, ਤੁਸੀਂ ਠੀਕ ਆਖਿਆ SIR, ਤੁਸੀਂ ਠੀਕ ਆਖਿਆ ਤੇ ਸਿਟੀਜ਼ਨ ਰਜਿਸਟਰ। ਫਿਰ ਅਖੀਰਲੇ ਵਕਤ ਆ ਕੇ ਸੁਪਰੀਮ ਕੋਰਟ ਤੋਂ ਆਰਡਰ ਕਰਾ ਦਿੱਤਾ ਕਿ ਦੂਸਰੇ ਸੂਬਿਆਂ ਦੇ ਜੁਡੀਸ਼ੀਅਲ ਅਫਸਰ ਲਾ ਦਿਓ, ਜੱਜ ਲਾ ਦਿਓ, ਉਹ ਆ ਕੇ ਵੋਟਾਂ ਦੀ ਪਰਖ ਕਰਨ। ਅਫਸਰ ਤਾਂ ਪਰਖ ਕਰਦੇ ਨਾਲ ਦੇ ਨਾਲ ਪਹਿਲਾਂ ਤੋਰੀ ਜਾਂਦੇ ਆ, ਜੱਜ ਤੇ ਹਰ ਇੱਕ ਗੱਲ ਦੇ ਸਬੂਤ ਗਵਾਹੀਆਂ ਇੱਕ ਇੱਕ ਵੋਟ ਦੇ ਉੱਤੇ 10-10 ਦਿਨ ਲਾਉਂਦੇ ਆ, ਉਹ ਕੰਮ ਨਿਪਟ ਨਹੀਂ ਸਕਿਆ ਵੇਲੇ ਸਿਰ। ਲੱਖਾਂ ਵੋਟਰ ਇਹੋ ਜਿਹੇ ਸੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ। ਸੁਪਰੀਮ ਕੋਰਟ ਵਿੱਚ ਦੱਸਿਆ ਗਿਆ ਕਿ 9 ਲੱਖ ਵੋਟਰ ਆ, ਉਧਰੋਂ ਚੋਣ ਆ ਗਈ ਹੈ, ਇਹਨਾਂ ਦੀ ਵੋਟ ਦਾ ਫੈਸਲਾ ਨਹੀਂ ਆਇਆ ਕਿ ਇਹਨੂੰ ਵੋਟ ਪਾਉਣ ਦੇਣੀ ਕਿ ਨਹੀਂ ਪਾਉਣ ਦੇਣੀ। ਤੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਕਿੱਡੀ ਹੈਰਾਨੀ ਵਾਲੀ ਗੱਲ ਆਖੀ, ਕਹਿੰਦੇ ਕੋਈ ਗੱਲ ਨੀ, ਇਸ ਵਾਰੀ ਨਾ ਪਾਉਣਗੇ ਤੇ ਅਗਲੀ ਵਾਰੀ ਪਾ ਦੇਣਗੇ, ਵੋਟ ਕੋਈ ਫੰਡਾਮੈਂਟਲ ਰਾਈਟ ਨਹੀਂ ਹੁੰਦਾ। ਜੇ ਇਲੈਕਸ਼ਨ ਸਿਸਟਮ ਦੇ ਵਿੱਚ ਲੋਕਤੰਤਰ ਚ ਵੋਟ ਪਾਉਣਾ ਵੋਟਰ ਦਾ ਫੰਡਾਮੈਂਟਲ ਰਾਈਟ ਨਹੀਂ,

ਫੰਡਾਮੈਂਟਲ ਰਾਈਟ ਕੀ ਹੁੰਦਾ। ਦੂਸਰੇ ਪਾਸੇ ਨਰਿੰਦਰ ਮੋਦੀ ਸਰਕਾਰ ਨੇ 3 ਸਾਲ ਪਹਿਲਾਂ ਇਹ ਇੱਕ ਕਾਨੂੰਨ ਬਣਾਤਾ ਸੀ ਕਿ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਤਿੰਨੇ ਇਹਨਾਂ ਦੇ ਕੀਤੇ ਕਤਰੇ ਦੇ ਉੱਤੇ ਚੋਣ ਕਮਿਸ਼ਨਰ ਦੇ ਤੌਰ ਤੇ ਜੋ ਵੀ ਇਹਨਾਂ ਨੇ ਕੀਤਾ ਸਾਰੀ ਉਮਰ ਇਹਨਾਂ ਤੇ ਮੁਕਦਮਾ ਕੋਈ ਨਹੀਂ ਚੱਲ ਸਕਦਾ। ਇਹਦੇ ਨਾਲ ਉਹ ਪਾਰਲੀਮੈਂਟ ਦੇ ਅਧਿਕਾਰ ਖੇਤਰ ਤੋਂ ਵੀ ਬਾਹਰ ਹੋ ਗਏ। ਇਹ ਸੋਚਤਾ ਸੁਪਰੀਮ ਕੋਰਟ ਦੇ ਮਤਲਬ ਜਿਹੜੇ ਹੈਗੇ ਆ ਜੱਜ ਉਹਨਾਂ ਨੂੰ ਵੀ, ਚੀਫ ਜਸਟਿਸ ਜਿਹੜਾ ਭਾਰਤ ਦਾ ਉਹਨੂੰ ਵੀ ਹੈ ਨੀ, ਉਹਦੇ ਉੱਤੇ ਵੀ ਹੈ ਕਿ ਜੇ ਕੋਈ ਗਲਤੀ ਕਰੇ ਤੇ ਜੱਜ ਹੁੰਦਿਆਂ ਵੀ ਪੜਤਾਲ ਉਹਦੀ ਹੋ ਸਕਦੀ ਹੈ ਤੇ ਉਹਦੇ ਤੋਂ ਬਾਅਦ ਵੀ ਉੱਤੇ ਮੁਕਦਮਾ ਚੱਲ ਸਕਦਾ। ਇਹਨਾਂ ਨੇ ਚੋਣ ਕਮਿਸ਼ਨਰਾਂ ਨੂੰ ਇੰਨੇ ਹੱਕ ਦੇ ਦਿੱਤੇ ਵੀ ਜੋ ਮਰਜ਼ੀ ਕਰੋ, ਗਵਰਨਰਾਂ ਵਾਂਗ ਗਵਰਨਰਾਂ ਦੇ ਉੱਤੇ ਵੀ ਰਿਟਾਇਰ ਹੋਣ ਤੋਂ ਬਾਅਦ ਮੁਕਦਮਾ ਚੱਲ ਸਕਦਾ, ਜਦ ਤੱਕ ਗਵਰਨਰ ਉਦੋਂ ਤੱਕ ਨਹੀਂ ਚੱਲ ਸਕਦਾ। ਪਰ ਇਹਨਾਂ ਦਾ ਕਹਿਤਾ ਕਿ ਤੁਹਾਡੇ ਰਿਟਾਇਰ ਹੋਣ ਤੋਂ ਬਾਅਦ ਵੀ ਤੁਹਾਡੇ ਤੇ ਮੁਕਦਮਾ ਚੱਲ ਸਕਦਾ, ਛੋਟਾਣੀਆਂ ਦਿੱਤੀਆਂ ਗਈਆਂ, ਉਹਦਾ ਨੁਕਸਾਨ ਹੋਇਆ, ਉਹ ਮਰਜ਼ੀ ਨਾਲ ਫਿਰ ਖੁੱਲਾ ਖੇਡਦੇ ਨੇ ਜੋ ਮਰਜ਼ੀ ਕਰੋ। ਉਹਨਾਂ ਨੇ ਥਾਂ ਥਾਂ ਤੇ ਜਾ ਕੇ ਸਾਰਿਆਂ ਸੂਬਿਆਂ ਤੇ ਜਿੱਥੇ ਜਿੱਥੇ ਪਹੁੰਚੇ ਇਹਨਾਂ ਇੱਕ ਤਰਫਾ ਢੰਗ ਨਾਲ ਚੱਲੇ ਕਿ ਦੂਸਰੀਆਂ ਧਿਰਾਂ ਦੇ ਕਿਸੇ ਵੀ ਇਤਰਾਜ ਨੂੰ ਸੁਣਿਆ ਨਹੀਂ। ਉਲਟਾ ਇੱਕ ਦਿਨ ਕਦੇ ਕਾਂਗਰਸ ਵਾਲੇ ਉੱਥੇ ਗਏ ਗੱਲ ਕਰਨ ਵਾਸਤੇ ਕੁਛ ਮਸਲਿਆਂ ਤੇ, ਤੇ ਉਹਨਾਂ ਨੂੰ 5 ਮਿੰਟਾਂ 'ਚ ਆਖਿਆ ਉੱਠ ਕੇ ਜਾ ਮੈਂ ਆਪਣਾ ਕੰਮ ਕਰਨਾ, ਬੇਇੱਜ਼ਤੀ ਕਰਕੇ ਤੋੜ ਦਿੱਤੇ ਸੀ। ਉਹ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ 'ਚ ਆਖਿਆ ਅਸੀਂ ਨਹੀਂ ਸੁਣ ਸਕਦੇ, ਚੋਣਾਂ ਬਾਰੇ ਗੱਲ ਕਰਨਾ ਚੋਣ ਕਮਿਸ਼ਨ ਦਾ ਕੰਮ ਹੈ। ਹੁਣ ਤੱਕ ਸੁਪਰੀਮ ਕੋਰਟ ਸੁਣਦੀ ਆਈ ਸੀ, ਪਹਿਲੀ ਵਾਰ ਸੁਪਰੀਮ ਕੋਰਟ 'ਚ ਆਖਿਆ ਅਸੀਂ ਨਹੀਂ ਸੁਣਨਾ। ਹੁਣ ਜਦੋਂ ਸਾਰਾ ਕੁਝ ਰੁੜ ਗਿਆ ਤੇ ਉਹਦੇ 'ਚ ਇੱਕ ਤਾਂ ਇਹ ਗੱਲ ਸਾਫ਼ ਆ ਕਿ ਲੋਕੀ ਵੋਟਾਂ ਤੇ ਮਸ਼ੀਨਾਂ ਤੇ ਸ਼ੱਕ ਕਰਦੇ, ਮੈਂ ਉਹਦੇ 'ਤੇ ਬਿਲਕੁਲ ਨਹੀਂ ਕਰ ਰਿਹਾ। ਹੋ ਸਕਦਾ ਮਸ਼ੀਨਾਂ ਨੂੰ ਵੀ ਇਸ ਕੰਮ ਲਈ ਵਰਤਿਆ ਹੋਵੇ, ਹੇਰਾਫੇਰੀ ਕੀਤੀ ਹੋਵੇ, ਪਰ ਮੈਂ ਉਹਦੀ ਗੱਲ ਨਹੀਂ ਕਰ ਰਿਹਾ। ਮੈਂ ਕਿਹੜਾ ਚੋਣ ਕਮਿਸ਼ਨ ਨੇ ਸਿਸਟਮ ਇਹੋ ਜਿਹਾ ਬਣਾਇਆ ਕਿ ਲੋਕ ਬੜੇ ਦੁਖੀ ਹੋ ਗਏ, ਔਰ ਉਸ ਦੁਖੀ ਹੋਏ ਜਿਹੜੇ ਸੀ ਉਹ 'ਚੋਂ ਲੱਖਾਂ ਦੀ ਗਿਣਤੀ ਜਿਹਨਾਂ ਦੀ ਵੋਟਾਂ ਹੀ ਕੱਟਦੀਆਂ ਤੇ ਕੱਟਣ ਲੱਗਿਆ, ਜੇ ਇਹ ਹੋਵੇ ਕਿ ਜਿਹੜੇ ਭਾਜਪਾ ਪੱਖੀ ਉਹਨਾਂ ਦੀਆਂ ਰਹਿਣ ਦਿਓ ਤੇ ਦੂਸਰਿਆਂ ਦੀਆਂ ਕੱਟ ਦਿਓ, ਉਹਦਾ ਨੁਕਸਾਨ ਤਾਂ ਹੋਣਾ ਹੀ ਸੀ ਦੂਸਰੇ ਪਾਸੇ। ਦੂਜੀ ਗੱਲ ਇਹ ਆ ਕਿ ਉੱਥੇ ਦੀ ਰਾਜਨੀਤੀ ਵੀ ਇਹੋ ਜਿਹੀ ਆ ਕਿ ਪਹਿਲਾਂ ਸਰਦਾਰ ਸ਼ੰਕਰ ਰੇ ਦਾ ਰਾਜ ਹੁੰਦਾ ਸੀ 1977 ਤੱਕ ਹੋ ਰਿਹਾ, ਤੇ ਸੀਪੀਐਮ ਵਾਲਿਆਂ ਨੇ ਅਸੈਂਬਲੀ ਦਾ ਵੀ ਬਾਈਕਾਟ ਕੀਤਾ, ਉੱਥੇ ਵੜਦੇ ਨਹੀਂ ਸੀ ਤੇ ਖੁੱਲ ਕੇ ਟੱਕਰ ਹੁੰਦੀ ਸੀ, ਰੋਜ਼ ਗਲੀ ਗਲੀ 'ਚ ਟੱਕਰਾਂ ਹੁੰਦੀਆਂ ਸੀ, ਬੰਦੇ ਮਰਦੇ ਸੀ। ਜਦੋਂ ਇਹ ਆ ਗਏ ਤੇ ਇਹਨਾਂ ਨੇ ਕਾਂਗਰਸੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਾਂਗਰਸੀਆਂ ਨੂੰ ਕੁੱਟਦਿਆਂ ਕੁੱਟਦਿਆਂ ਫਿਰ ਇਹਨਾਂ ਦੇ ਵਿੱਚੋਂ ਮਮਤਾ ਬੈਨਰਜੀ ਬਾਗੀ ਹੋ ਗਈ, ਉਹਨੇ ਬਾਗੀ ਹੋ ਕੇ ਤ੍ਰਿਣਮੂਲ ਕਾਂਗਰਸ ਬਣਾ ਲਈ। ਜਿੱਦਣ ਉਹਦਾ ਦਾ ਲੱਗਾ ਉਹਨੇ ਆ ਕੇ ਫਿਰ ਕਾਮਰੇਡਾਂ ਨੂੰ ਕੁੱਟਣਾ ਸ਼ੁਰੂ ਕਰਤਾ, ਤੇ ਇਹਨਾਂ ਦੇ ਬੰਦੇ ਜਿਹੜੇ ਬਹੁਤ ਐਂਟੀ ਬੀਜੇਪੀ ਹੁੰਦੇ ਸੀ ਉਹ ਰਾਤੋ ਰਾਤੀ ਬੀਜੇਪੀ 'ਚ ਸ਼ਾਮਿਲ ਹੋਣ ਲੱਗ ਪਏ। ਇਹਦੇ ਨਾਲ ਇਹਨਾਂ ਦਾ ਲੱਕ ਟੁੱਟ ਗਿਆ, ਖਲੋ ਨਹੀਂ ਸਕੇ, ਤੇ ਪਿਛਲੀ ਵਾਰੀ 2021 ਦੀਆਂ ਚੋਣਾਂ 'ਚ ਨਾ ਉੱਥੇ ਕਾਂਗਰਸ ਦੀ 1 ਸੀਟ ਆਈ ਤੇ ਨਾ ਇਹਨਾਂ ਦੀ ਆਈ, ਮਮਤਾ ਬੈਨਰਜੀ ਸਾਰਾ ਹੂੰਝ ਕੇ ਲੈ ਗਏ। ਇਸ ਵਾਰੀ ਜਦੋਂ ਇਹ ਸਾਰੇ ਪਾਸੇ ਸੀ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਕਿਲ੍ਹਾ ਬਚਾਉਣ ਵਾਸਤੇ ਕਿਸੇ ਤਰੀਕੇ ਮਦਦ ਕਰਦੇ, ਇਹਨਾਂ ਮਦਦ ਕਰਨ ਦੀ ਥਾਂ ਚੋਣ ਪ੍ਰਚਾਰ 'ਚ ਕਾਂਗਰਸ ਹੀ ਗਿਆ, ਤਾਂ ਵੀ ਕਾਮਰੇਡਾਂ ਦੇ ਲੀਡਰ ਗਿਆ, ਤਾਂ ਵੀ ਇਹਨਾਂ ਸਾਰਿਆਂ ਦਾ ਮੁੱਖ ਨਿਸ਼ਾਨਾ ਮਮਤਾ ਬੈਨਰਜੀ ਤੇ ਹੁੰਦਾ ਸੀ, ਉਸੇ ਸਾਡੇ ਪੈਂਦੇ ਰਹੇ ਤੇ ਉਹਦਾ ਫਾਇਦਾ ਆਪ ਬੀਜੇਪੀ ਲੈ ਗਈ। ਬੀਜੇਪੀ ਨੇ 20-25 ਸੂਬਿਆਂ ਦੇ ਮੁੱਖ ਮੰਤਰੀ, ਉਹਨਾਂ ਦੇ ਨਾਲ ਮੰਤਰੀ ਤੇ ਅਮਲਾ ਫੈਲਾ ਤੇ ਸਾਰੀਆਂ ਏਜੰਸੀਆਂ ਵੀ ਉੱਥੇ ਝੋਕੀਆਂ ਪਈਆਂ ਸੀ, ਇਹਨਾਂ ਨੂੰ ਸਮਝਣ ਲੱਗੀ। ਜਿਹੜੀ ਬੀਜੇਪੀ ਪਿਛਲੀ ਵਾਰੀ 77 ਸੀਟਾਂ ਮਸਾਂ ਲੈ ਸਕੀ, ਇਸ ਵਾਰੀ 200 ਤੋਂ ਟੱਪ ਗਈ। ਉਹ ਮੁੰਡਾ ਜਿਹੜਾ ਸਵਿੰਦੂ ਅਧਿਕਾਰੀ ਕਿਸੇ ਵਕਤ ਮਮਤਾ ਬੈਨਰਜੀ ਦਾ ਬਸਤਾ ਚੁੱਕ ਹੁੰਦਾ ਸੀ, 2021 ਦੀਆਂ ਚੋਣਾਂ ਤੋਂ ਪਹਿਲਾਂ ਉਧਰ ਚਲਾ ਗਿਆ ਸੀ, ਉਹ ਇਸ ਵਾਰੀ 2 ਸੀਟਾਂ ਤੋਂ ਖੜਾ। ਇੱਕ ਤੇ ਪੁਰਾਣੀ ਨੰਦੀਗ੍ਰਾਮ ਸੀਟ ਮਮਤਾ ਬੈਨਰਜੀ ਵਾਲੀ ਜਿੱਥੋਂ ਪਿਛਲੀ ਵਾਰ ਜਿੱਤਿਆ ਸੀ, ਮਮਤਾ ਨੂੰ ਰਿਹਾ ਸੀ, ਇਸ ਵਾਰੀ ਉੱਥੋਂ ਵੀ ਜਿੱਤ ਗਿਆ। ਤੇ ਨਾਲ ਕਲਕੱਤੇ ਸ਼ਹਿਰ ਦੀ ਭਵਾਨੀਪੁਰ ਸੀਟ ਤੋਂ ਖਲੋਤੀ ਸੀ ਮਮਤਾ ਬੈਨਰਜੀ, ਉਹ ਬੰਦਾ ਭਵਾਨੀਪੁਰ ਦੀ ਸੀਟ ਤੇ ਵੀ ਇਹਨਾਂ ਨੇ ਖੜਾ ਕਰਤਾ ਬਰਾਬਰ ਤੇ ਮਮਤਾ ਦੀ ਬੇਇੱਜ਼ਤੀ ਕਰਨ ਵਾਸਤੇ, ਉੱਥੋਂ ਵੀ ਜਿੱਤ ਗਿਆ, ਦੋਵਾਂ ਥਾਵਾਂ ਤੋਂ ਜਿਤਾਤਾ। ਇਹ ਵੀ ਇੱਕ ਤਰੀਕਾ ਹੁੰਦਾ। ਡਾਕਟਰ BR ਅੰਬੇਡਕਰ ਜਦੋਂ ਖੜਾ ਸੀ ਤੇ ਕਾਂਗਰਸੀਆਂ ਨੇ ਉਹਦੇ PA ਨੂੰ ਉਹਦੇ ਮੁਕਾਬਲੇ ਖੜਾ ਕਰਕੇ ਜਿਤਾਤਾ ਸੀ ਤੇ ਉਹ ਹਾਰ ਗਿਆ ਸੀ, ਇੱਦਾਂ ਦੇ ਕੰਮ ਕਈ ਥਾਈਆਂ। ਉਧਰ MK ਸਟਾਲਿਨ ਹਾਰ ਗਿਆ, ਇੱਧਰ ਮਮਤਾ ਬੈਨਰਜੀ ਹਾਰ ਗਈ, ਦੋ ਮੁੱਖ ਮੰਤਰੀ ਹਾਰ ਗਏ। ਲੋਕੀ ਕਹਿੰਦੇ ਜੀ ਮੁੱਖ ਮੰਤਰੀ ਹਾਰ ਗਏ, ਮੈਂ ਕਿਹਾ ਰਿਵਾਜ਼ ਸਾਡੇ ਪੰਜਾਬ ਤੋਂ ਪਿਆ ਸੀ, ਗਿਆਨੀ ਗੁਰਮੁਖ ਸਿੰਘ ਮੁਸਾਫਰ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਸੀ, 3 ਵਾਰੀਆਂ ਦਾ ਲੋਕ ਸਭਾ ਮੈਂਬਰ, ਜਦੋਂ ਹਰਿਆਣਾ ਵੱਖਰਾ ਹੋਇਆ ਤੇ ਉਹਨੂੰ ਇੱਥੇ ਮੁੱਖ ਮੰਤਰੀ ਬਣਾ ਦਿੱਤਾ। ਉਹਨੇ ਚੋਣ ਲੜੀ ਬੜੇ ਦਬਕੇ ਮਾਰਦਾ ਸੀ ਤੇ ਛਿਆਟੇ ਤੋਂ 7 ਵਾਰ ਡਾਂਗ ਤੋਂ ਹਾਰ ਗਿਆ ਸੀ ਮੁੱਖ ਮੰਤਰੀ ਹੁੰਦਿਆਂ। ਫਿਰ ਸਾਡਾ ਚਰਨਜੀਤ ਸਿੰਘ ਚੰਨੀ 1 ਨਹੀਂ 2 ਥਾਵਾਂ ਤੋਂ ਖਲੋ ਗਿਆ, ਕਹਿੰਦਾ 2 ਸੀਟਾਂ ਜਿੱਤੂ। ਚਮਕੌਰ ਸਾਹਿਬ ਦੀ ਪੁਰਾਣੀ ਸੀਟ ਵੀ ਹਾਰ ਗਿਆ, ਭਦੌੜ ਦੀ ਸੀਟ ਤੇ ਜਾ ਕੇ ਬਰਨਾਲੇ ਖਲੋਤਾ, ਉੱਥੋਂ ਵੀ ਹਾਰ ਗਿਆ। ਇੱਦਾਂ ਕਈ ਵਾਰੀ ਮੁੱਖ ਮੰਤਰੀ ਹਾਰੇ, ਹੁਣ ਇਹ ਵੀ ਹਾਰ ਗਏ, ਪਰ ਇਹ ਬੰਗਾਲ ਦੀ ਹਾਰ

0: ਤੋਂ ਬਾਅਦ ਇਹਨਾਂ ਨੂੰ ਸੋਚਣਾ ਪਊ ਕਿ ਅਸੀਂ ਹੋਰ ਕਿੰਨੀ ਕੁ ਕੁੱਟ ਖਾਣੀ।
1: ਪੰਨੂ ਸਾਹਿਬ, ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਬਿਹਤਰੀਨ ਰੇਟ ਤੁਸੀਂ ਲੈਣੇ ਨੇ ਤੇ ਸੰਪਰਕ ਕਰ ਲਓ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਦੂਸਰਾ ਸਪੋਂਸਰ ਨੇ ਜੀ ਮਰਸੀਰੀਜ਼ ਬੈਂਜ ਕੰਟਰੀ ਹਿਲਸ। ਮਰਸੀਰੀਜ਼ ਬੈਂਜ ਕੰਟਰੀ ਹਿਲਸ ਜੋ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਰੀਜ਼ ਦੀ, ਅਗਰ ਤੁਸੀਂ ਵਧੀਆ ਡੀਲ ਵੀ ਲੈਣੀ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6757 403-903-6757। ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੌਂਸਰ ਹਨ ਜੀ। ਤੁਸੀਂ ਸੰਪਰਕ ਕਰ ਲਓ 403-404-3500 ਤੇ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਵਧੀਆ ਸੇਵਾਵਾਂ ਦਿੰਦੇ ਨੇ। ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਹਨ YYC ਹੋਮ ਕੇਅਰ ਵਾਲੇ। ਅਗਰ ਤੁਸੀਂ YYC ਹੋਮ ਕੇਅਰ ਤੋਂ ਸੇਵਾਵਾਂ ਲੈਂਦੇ ਹੋ ਤੇ ਬਿੱਲ ਸਰਕਾਰ ਨੂੰ ਭੇਜਣਗੇ। ਘਰ ਵਿੱਚ ਬਜ਼ੁਰਗਾਂ ਦੀ ਸਾਂਭ ਲਈ ਆਪਣੀ ਬੋਲੀ ਦੇ ਵਿੱਚ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ 825-760-09783 8257-60-09833। ਦੋਸਤ, ਅਗਲੇ ਸਪੌਂਸਰ ਨੇ ਜੀ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ, ਜੋ ਕਿ 24 ਘੰਟੇ 7 ਦਿਨ ਰੈਸਟੋਰੈਂਟ ਖੁੱਲ੍ਹਦਾ ਹੈ ਅਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। 24 ਘੰਟੇ ਤੁਸੀਂ ਆਰਡਰ ਕਰ ਸਕਦੇ ਹੋ ਜਾਂ ਬੈਠ ਕੇ ਖਾ ਸਕਦੇ ਹੋ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਦਾ ਫੋਨ ਨੰਬਰ 403-460-6661। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ, ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਵਿੱਚ 2 ਪਾਸਪੋਰਟ ਸਾਈਜ਼ ਫੋਟੋ ਬਣਵਾ ਸਕਦੇ ਹੋ ਜੀ। ਹੋਰ ਵੀ ਕਿਸੇ ID ਦੀ ਫੋਟੋ, ਸਿਕਿਉਰਿਟੀ ਲਾਇਸੈਂਸ ਜਾਂ ਵੀਜ਼ਾ ਲਵਾਉਣਾ ਹੋਵੇ, ਕੁਛ ਵੀ ਗੌਰਮੈਂਟ ID ਦੀ ਕੋਈ ਵੀ ਫੋਟੋ ਸਿਰਫ $7 ਵਿੱਚ ਦੇਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ, ਫੋਨ ਨੰਬਰ 403-947-0060 403-947-0060। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਪੰਨੂ ਸਾਹਿਬ, ਨਤੀਜਿਆਂ ਦੀ ਗੱਲ ਅਸੀਂ ਕੀਤੀ ਹੈ, ਭਾਰਤ ਦੀ ਰਾਜਨੀਤੀ 'ਤੇ ਇਸ ਦਾ ਕੀ ਅਸਰ ਪਏਗਾ, ਜਿਹੜੀਆਂ ਵੱਡੀਆਂ ਪਾਰਟੀਆਂ ਨੇ ਕੇਂਦਰੀ, ਉਹਨਾਂ 'ਤੇ ਕੀ ਅਸਰ ਪੈਣ ਦੀ ਸੰਭਾਵਨਾ ਹੈ ਅਤੇ ਕੇਂਦਰ ਦੀ ਰਾਜਨੀਤੀ ਕਿਹੋ ਜਿਹੀ ਹੋਵੇਗੀ?
0: ਦੇਖੋ ਕੁਲਦੀਪ ਜੀ, ਬੜਾ ਸਾਫ ਹੈ ਕਿ BJP ਨੇ ਜਿਹੜਾ ਮੁਹਾਵਰਾ ਹੁੰਦਾ ਨਾ, ਸਾਮ ਦਮ ਦੰਡ ਭੇਦ, ਉਹਦੇ ਚ ਦਮ ਵਾਲੀ ਗੱਲ ਤਾਂ ਨੀ ਮੈਨੂੰ ਜਾਪਦੀ ਕਿ ਉਹਨਾਂ ਨੇ ਕਦੇ ਪੈਸੇ ਖਰਚੇ ਆ, ਕਿਉਂਕਿ ਉਹਨਾਂ ਨੂੰ ਪੈਸੇ ਖਰਚਣ ਦੀ ਲੋੜ ਨੀ ਸੀ। ਪਰ ਦੂਜਾ ਸਾਮ ਦੰਡ ਭੇਦ, ਉਹ ਸਾਰੇ ਉਹਨਾਂ ਨੇ ਵਰਤੇ ਆ, ਧਰਮ ਦਾ ਪੱਤਾ ਵੀ ਵਰਤਿਆ, ਫਿਰਕਾ ਪ੍ਰਸਤੀ ਵੀ ਪੂਰੀ ਚੱਲੀ ਆ, ਸਰਕਾਰੀ ਮਸ਼ੀਨਰੀ ਵੀ ਵਰਤੀ, ਸਭ ਕੁਛ ਕੀਤਾ। ਇਹਦਾ ਨਤੀਜਾ ਇਹ ਨਿਕਲਿਆ ਕਿ ਬਾਕੀ ਸਾਰੇ ਦੇਸ਼ ਵਿੱਚ ਇੱਕ ਲਹਿਰ ਚੱਲ ਪਈ ਆ ਕਿ ਹੁਣ ਇਹਨਾਂ ਦੇ ਅੱਗੇ ਅੜ ਕੋਈ ਨੀ ਸਕਦਾ, ਕਰਨ ਤੇ ਇਹ ਜੋ ਮਰਜ਼ੀ ਕਰ ਸਕਦੇ ਆ। ਜੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਬਿਨਾਂ ਕਿਸੇ ਅਦਾਲਤੀ ਹੁਕਮ ਤੋਂ, ਬਿਨਾਂ ਕਿਸੇ ਬਗੈਰ ਮੀਟਿੰਗ ਤੋਂ ਕਿਸੇ ਦੇ ਘਰ ਦੇ ਉੱਤੇ ਬਲਡੋਜ਼ਰ ਨਹੀਂ ਫੇਰ ਸਕਦੇ, ਜੋ ਯੋਗੀ ਆਦਿੱਤਿਆ ਨਾਥ ਨੇ ਰਵਾਇਤ ਚਲਾ ਕੇ ਬਾਅਦ ਸਾਡੇ ਪੰਜਾਬ ਚ ਵੀ ਚੱਲਿਆ, ਪਰ ਪੰਜਾਬ ਦੇ ਵਿੱਚ ਫਿਰ ਵੀ ਇੱਕ ਫਾਈਲ ਤਾਂ ਬਣਾ ਲੈਂਦੇ ਆ। ਉੱਥੇ ਫਾਈਲ ਵੀ ਨਹੀਂ, ਕਹਿੰਦੇ ਜੀ ਫਲਾਣੇ ਥਾਂ ਤੇ ਸਾਡਾ ਹਿੰਦੂ ਧਾਰਮਿਕ ਜਲੂਸ ਜਾਂਦਾ ਸੀ, ਮੁਸਲਮਾਨ ਨੇ ਵੇਖ ਕੇ ਥੁੱਕਿਆ, ਉਹਦੇ ਪੜਤਾਲ ਵੀ ਕੋਈ ਨੀ। ਮੁਸਲਮਾਨ ਦਾ ਚਲਾਨ ਥਾਣੇ ਚ ਬਾਅਦ ਚ ਹੁੰਦਾ, ਘਰ ਉਹਦਾ ਪਹਿਲਾਂ ਬਲਡੋਜ਼ਰ ਜਾ ਕੇ ਢਾਹ ਦਿੰਦਾ, ਢਾਉਣ ਲੱਗਿਆ ਅੱਗੇ ਢੋਲ ਨਗਾਰੇ ਵੱਜਦੇ ਜਾਂਦੇ ਆ। ਉਹ ਜਿੱਦਾਂ ਇਹਨੂੰ ਸੁਪਰੀਮ ਕੋਰਟ ਨੇ ਕਈ ਵਾਰ ਆਖਿਆ ਕਿ ਗਲਤ ਤੁਸੀਂ ਕਰ ਰਹੇ ਆ, ਉਹਦੀ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ਹੁਣ ਬਾਕੀ ਸਟੇਟਸ ਦੇ ਵਿੱਚ ਜਿਹੜੇ ਢੰਗ ਨਾਲ ਉਹ ਸਾਰਾ ਕੁਛ ਚੱਲਦਾ ਪਿਆ, ਇੱਕ ਇੱਕ ਬਾਕੀ ਪਾਰਟੀਆਂ ਦੇ ਵਿੱਚ ਡਿਸਕਰੇਜਮੈਂਟ ਆ ਰਹੀ ਉਹਨਾਂ ਦੇ ਕੇਡਰ ਦੇ ਵਿੱਚ। ਕਾਂਗਰਸ ਹੁਣ ਲੈ ਦੇ ਕੇ ਰਹਿ ਕਿੱਥੇ ਗਈ ਹੈ? ਦੋ ਥਾਵਾਂ ਤੇ, ਇੱਕ ਆ ਛੋਟਾ ਜਿਹਾ ਰਾਜ ਆ ਪਹਾੜਾਂ ਦੇ ਵਿੱਚ ਹਿਮਾਚਲ ਪ੍ਰਦੇਸ਼, ਉੱਥੋਂ ਦੀ ਸਰਕਾਰ ਬਹੁਤਾ ਚਿਰ ਟਿਕਣੀ ਨੀ, ਕਿਉਂਕਿ ਉਹ ਛੋਟੀ ਜਿਹੀ ਸਟੇਟ ਚ ਮਸੇ ਉਹਨਾਂ ਅਦਾ ਲੱਗਾ, ਪੈਰ ਥੱਲੇ ਬਟੇਰਾ ਆ ਗਿਆ ਤੇ ਲੜੀ ਜਾਂਦੇ ਅਜੇ ਤੱਕ ਵੀ। ਸਾਬਕਾ ਮੁੱਖ ਮੰਤਰੀ ਪੁਰਾਣਾ ਉਹ ਰਾਜਾ ਹੁੰਦਾ ਸੀ ਵੀਰਭੱਦਰ ਸਿੰਘ, ਉਹ ਮਰ ਗਿਆ ਸੀ, ਉਹਦੀ ਪਤਨੀ ਦੀ ਅਗਵਾਈ ਚ ਇੱਕ ਧੜਾ, ਉਹ ਪਤਾ ਹੀ ਨੀ ਕੀ ਕਰਦਾ, ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੂੰ ਟਿੱਕੇ ਨੀ ਬਹਿਣ ਦਿੰਦੇ। ਦੂਸਰੇ ਪਾਸਿਓ ਕਰਨਾਟਕਾ ਚ ਇਹਨਾਂ ਦੀ ਸਰਕਾਰ ਹੈ, ਉੱਥੇ ਮੁੱਖ ਮੰਤਰੀ ਸਿੱਧਾਰਮਈਆ ਤੇ ਕਾਂਗਰਸ ਦਾ ਪ੍ਰਧਾਨ DK ਸ਼ਿਵ ਕੁਮਾਰ, ਉਹ ਆਪੋ ਵਿੱਚ ਹੀ ਲੜੀ ਜਾਂਦੇ, ਮੈਂ ਮੁੱਖ ਮੰਤਰੀ ਬਣਨਾ, ਮੈਂ

0: ਬਣਨਾ, ਉਹ ਪਹਿਲਾ ਕਹਿੰਦਾ ਮੈਂ ਰਹਿਣਾ, ਦੂਜਾ ਕਹਿੰਦਾ ਮੈਂ ਬਣਨਾ। ਕਾਂਗਰਸ ਹਾਈ ਕਮਾਂਡ ਵਾਰ ਵਾਰ ਸੱਦ ਕੇ ਦਿੱਲੀ ਮੀਟਿੰਗਾਂ ਕਰਾਉਂਦੀ ਹੈ, ਪਰ ਦੋਵੇਂ ਹੀ ਇਹ ਦਬਕਾ ਮਾਰਦੇ ਜੇ ਮੇਰੇ ਨਾਲ ਜੇ ਦੂਜੇ ਦੀ ਗੱਲ ਮੰਨੀ ਤੇ ਮੈਂ ਪਾਰਟੀ ਛੱਡ ਜੂ। ਇਹਦਾ ਮਤਲਬ ਇਹ ਹੈ ਕਿ ਪਾਰਟੀ ਗਰਕਣ ਤੇ ਆ ਗਈ ਹੈ ਜਦੋਂ ਦੇ ਕਿ ਸੋਨੀਆ ਗਾਂਧੀ ਪਹਿਲਾਂ ਤੇ ਇਹਨੂੰ ਪੁੱਤਰ ਮੋਹਰ ਨੇ ਤੰਗ ਕੀਤਾ, ਮੇਰਾ ਪੁੱਤਰ ਮੁੱਖ ਮੰਤਰੀ ਬਣਨਾ, ਪ੍ਰਧਾਨ ਮੰਤਰੀ ਬਣਨਾ ਚਾਹੀਦਾ, ਭਾਵੇਂ ਪੁੱਤਰ ਇੰਨੀ ਯੋਗਾ ਨਹੀਂ ਸੀ। ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਵੀ ਚੱਲਣ ਨਹੀਂ ਦਿੱਤਾ ਗਿਆ, ਇਸ ਕਰਕੇ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਕੱਲ ਨੂੰ ਮੁੰਡੇ ਨੂੰ ਅੱਗੇ ਲਿਆਉਣਾ ਤੇ ਇਹਦਾ ਟੌਰ ਨਾ ਬਣ ਜੇ। ਹੁਣ ਉਹ ਮੁੰਡਾ ਅਜੇ ਤੱਕ ਇੰਨਾ ਸਿਆਣਾ ਨਹੀਂ ਹੋ ਸਕਿਆ ਕਿ ਸਾਰੇ ਥਾਵਾਂ ਤੇ ਪਾਰਟੀ ਨੂੰ ਸੰਭਾਲ ਸਕੇ, ਨਾ ਪਾਰਟੀ ਦੀ ਹਾਈਕਮਾਨ ਨਾ ਲੋਕਮਾਨ, ਆ ਪੰਜਾਬ ਦੇ ਵਿੱਚ ਵੀ ਤੇ ਸਾਰੇ ਇਸੇ ਤੇ ਨਿੱਡੀ ਜਾਂਦੇ। ਉਹਦਾ ਕਰਕੇ ਵੱਖ ਵੱਖ ਸੂਬਿਆਂ ਚੋਂ ਕਾਂਗਰਸ ਨੂੰ ਮਾਂਜਾ ਫਿਰਦਾ ਜਾਂਦਾ। ਆਮ ਆਦਮੀ ਪਾਰਟੀ ਉੱਠ ਸਕਦੀ ਸੀ, ਉੱਠ ਨਹੀਂ ਸਕੀ। ਇਹਨਾਂ ਨੂੰ ਕੁਝ ਤੇ ਇਹਨਾਂ ਦੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ, ਕੁਝ ਜਿਹੜਾ ਹੈਗਾ ਸੀ ਇਹਨਾਂ ਦੇ ਖਿਲਾਫ CBI ED ਇੰਨੀ ਕਿਸਮ ਦੇ ਕੇਸ ਬਣਾ ਦਿੱਤੇ ਗਏ, ਕੁਝ ਆਦਤਾਂ ਦਾ ਵੀ ਸਵਾਲ ਆ। ਆਉਂਦੇ ਰਾਘਵ ਚੱਡੇ ਨੂੰ ਅੱਗੇ ਲਾ ਦਿੱਤਾ, ਉਹ ਜਿੰਨੇ ਸ਼ਾਹੀ ਸ਼ੌਕ ਉਹਦੇ ਸੀ, ਆਉਂਦੇ ਹੀ ਉਹਨੇ ਮੁੱਖ ਮੰਤਰੀ ਤੋਂ ਬਾਅਦ ਦੂਜਾ ਜਿਹੜਾ ਸਭ ਤੋਂ ਪ੍ਰੋਮੀਨੈਂਟ ਬੰਗਲਾ ਉਹ ਸਾਂਭ ਲਿਆ, ਤੇ ਮੰਤਰੀ ਤੇ ਵਿਧਾਇਕ ਸਵੇਰੇ ਮੁੱਖ ਮੰਤਰੀ ਕੋਲ ਨਹੀਂ ਸੀ ਜਾਂਦੇ, ਇਹਦੇ ਕੋਲ ਜਾਂਦੇ ਸੀ। ਔਰ ਕੁੰਵਰ ਵਿਜੇ ਪ੍ਰਤਾਪ ਨੇ ਬਿਆਨ ਦਿੱਤਾ ਕਿ ਮੈਂ ਵਿਧਾਨ ਸਭਾ ਚ ਬੋਲਣਾ ਚਾਹੁੰਦਾ, ਮੈਨੂੰ ਟਾਈਮ ਨਹੀਂ ਸੀ ਮਿਲ ਰਿਹਾ, ਤੇ ਮੈਂ ਇਹਦੇ ਕੋਲ ਜਾ ਕੇ ਹਾਜ਼ਰ ਹੋਇਆ ਜੀ, ਮੈਨੂੰ 5 ਮਿੰਟ ਬੋਲ ਲੈਣ ਦਿਓ। ਸਪੀਕਰ ਕੋਲ ਨਹੀਂ ਗਿਆ ਤੇ ਉਹ ਕਹਿੰਦਾ ਇਹਨੇ ਆਖਾਂ ਨਹੀਂ ਤੁਸੀਂ ਨਹੀਂ ਬੋਲਣਾ, ਤੇ ਮੈਂ ਫਿਰ ਬਦੋ ਬਦੀ ਬੋਲਿਆ। ਜੇ ਇਹ ਹਾਲਤ ਉਹਨੇ ਕਰ ਦਿੱਤੀ ਸੀ। ਮਗਰੋਂ ਜਦੋਂ ਉਹਦਾ ਵਿਆਹ ਹੋਇਆ, ਉਸ ਵਿਆਹ ਚ ਉੱਤੇ ਇੰਨੇ ਚਰਚੇ ਛੜੇ ਵੀ 10-10 ਲੱਖ ਰੁਪਏ ਇੱਕ ਰਾਤ ਦੇ ਕਮਰੇ ਵਾਲੇ ਜਿਹੜੇ ਹੋਟਲ ਸੂਟ ਬੁੱਕ ਕਰਾਏ ਗਏ ਉੱਥੇ ਰਾਜਸਥਾਨ ਦੇ ਇੱਕ ਲਗਜ਼ਰੀ ਹੋਟਲ ਜਿਹੜਾ 7 ਸਟਾਰ ਹੈ। ਇਹਨਾਂ ਗੱਲਾਂ ਨਾਲ ਇਹ ਪਾਰਟੀ ਦੇ ਜਿਹੜੇ ਸ਼ਾਹੀ ਠਾਠ ਸੀ ਉਹ ਵੀ ਲੋਕਾਂ ਚ ਚਰਚਾ ਦਾ ਵਿਸ਼ਾ ਬਣੇ। ਅਰਵਿੰਦ ਕੇਜਰੀਵਾਲ ਨੂੰ ਪੁਰਾਣਾ ਜਿਹੜਾ ਸਟਾਈਲ ਸੀ ਦੇਸੀ ਉਹ ਛੱਡ ਕੇ ਆਪਣਾ ਉਹ ਮੁੱਖ ਮੰਤਰੀ ਨਿਵਾਸ ਰੈਨੋਵੇਟ ਕਰਾ ਕੇ ਉਹਨੂੰ ਰਾਜਿਆਂ ਵਰਗੀ ਦਿੱਖ ਦੇਣ ਦੀ ਕੀ ਲੋੜ ਸੀ, ਨਾ ਦਿੰਦੇ। ਇਹਨਾਂ ਗੱਲਾਂ ਨੇ ਨੁਕਸਾਨ ਕੀਤਾ। ਹੁਣ ਲੋਕ ਉਹ ਸਾਰੀਆਂ ਗੱਲਾਂ ਇੱਧਰ ਜੋੜ ਕੇ ਵੇਖਦੇ ਆ, ਉਹਦੇ ਨਾਲ ਇਸ ਵੇਲੇ ਭਾਰਤ ਸਾਰੇ ਦੇ ਵਿੱਚ ਭਾਜਪਾ ਹੌਲੀ ਹੌਲੀ ਮਜ਼ਬੂਤ ਹੁੰਦੀ, ਇੰਨੀ ਮਜ਼ਬੂਤ ਹੋ ਗਈ ਆ ਕਿ ਅੱਗੇ ਦੂਸਰੀਆਂ ਪਾਰਟੀਆਂ ਚੋਂ ਉਹ ਡੀਕਦੇ ਹੁੰਦੇ ਸੀ ਕਿ ਕਿਹੜਾ ਬੰਦਾ ਟੁੱਟ ਕੇ। ਉਹ ਜੇ ਇਹੋ ਹਾਲਤ ਰਹੀ ਤੇ ਕੁਲਦੀਪ ਜੀ ਅਗਲਿਆਂ ਦਿਨਾਂ ਚ ਬੰਦੇ ਟੁੱਟ ਟੁੱਟ ਜਾਣੇ ਆ। ਮਮਤਾ ਬੈਨਰਜੀ ਦਾ ਰਾਜ ਹੁੰਦਿਆਂ ਉਹਦੇ ਨਾਲ ਬੰਦੇ ਟੁੱਟ ਕੇ ਤੇ ਇਹਨਾਂ ਨਾਲ ਆ ਗਏ ਸੀ, ਜੇ ਉਦੋਂ ਇਹਨਾਂ ਨਾਲ ਆ ਗਏ ਸੀ ਤੇ ਉਹ ਬੰਦੇ ਹੁਣ ਵੀ ਤੇ ਕੋਈ ਨਵੇਂ ਟੁੱਟ ਕੇ ਦਰਾ ਸਕਦੇ ਆ, ਘੁਲ ਤੇ ਤਾਕਤ ਵੀ ਇਹਨਾਂ ਦੇ ਕੋਲ ਆ। ਜਦੋਂ ਇਹਨਾਂ ਦੇ ਹੱਥ ਤਾਕਤ ਆ ਗਈ ਆ, ਉਹਨਾਂ ਦੇ ਵਿਧਾਇਕ ਟੁੱਟ ਕੇ ਆ ਸਕਦੇ ਤੇ ਵਿਧਾਇਕ ਬਾਕੀ ਥਾਵਾਂ ਤੋਂ ਵੀ ਆ ਸਕਦੇ ਆ। ਸਾਰੇ ਦੇਸ਼ ਦੀ ਰਾਜਨੀਤੀ ਦੇ ਉੱਤੇ ਬੀਜੇਪੀ ਦੀ ਇਸ ਜਿੱਤ ਦਾ, ਖਾਸ ਕਰਕੇ ਜਿਹੜੀ ਆਸਾਮ ਚ ਲਗਾਤਾਰ ਤੀਸਰੀ ਜਿੱਤ ਆ, ਉਹ ਵੀ ਪੁਰਾਣਾ ਕਾਂਗਰਸੀ ਮੁੱਖ ਮੰਤਰੀ ਜਿਹਨੂੰ ਬੰਗਾਲ ਚ ਬਣਾਉਣ ਲੱਗੇ ਉਹ ਵੀ ਪੁਰਾਣਾ ਕਾਂਗਰਸੀ ਮੁੱਖ ਮੰਤਰੀ, ਬਹੁਤੀਆਂ ਥਾਵਾਂ ਤੇ ਪੁਰਾਣੇ ਕਾਂਗਰਸੀਆਂ ਨੂੰ ਲਿਆ ਕੇ ਅੱਗੇ ਕਰ ਰਹੇ ਆ। ਇਹਦੇ ਨਾਲ ਇੱਕ ਵੱਖਰੀ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ।
1: ਗੱਲ ਫਿਰ ਪੁੰਨ ਸਾਹਿਬ ਪੰਜਾਬ ਦੀ ਵੀ ਕਰ ਲੈਂਦੇ ਆ। ਪੰਜਾਬ ਦੇ ਵਿੱਚ ਚਲੋ ਮੁੱਖ ਮੰਤਰੀ ਤਾਂ ਸਾਬਕਾ ਨਹੀਂ, ਪਰ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਦੇ ਬੈਠਦੇ ਰਹਿ ਗਿਆ ਸੁਨੀਲ ਜਾਖੜ, ਕਹਿੰਦੇ ਕਿ ਅਸੀਂ ਹੁਣ ਪੰਜਾਬ ਵੀ ਜਿੱਤਾਂਗੇ। ਰਵਨੀਤ ਬਿੱਟੂ ਵੀ ਬੋਲੇ ਨੇ, ਉਹਨਾਂ ਦੇ ਹੋਰ ਜਿਹੜੇ ਆਗੂ ਨੇ ਸੂਬਾਈ ਆਗੂ ਕਾਰਜਕਾਰੀ ਪ੍ਰਧਾਨ ਵਗੈਰਾ, ਉਹਨਾਂ ਨੇ ਵੀ ਕਿਹਾ ਕਿ ਪੰਜਾਬ 'ਚ ਹੁਣ ਸਾਡੀ ਸਰਕਾਰ ਆਈ ਲਓ। ਪੰਜਾਬ ਵਿੱਚ ਵੈਸੇ ਕੀ ਸਥਿਤੀ ਬਣ ਰਹੀ ਹੈ ਜੀ, ਉਮੀਦ ਕਰ ਸਕਦੇ ਭਾਜਪਾ ਵਾਲੇ?
0: ਮੇਰੀ ਜਿੰਨੀ ਕੁ ਸਮਝ ਆ, ਉਹ ਇੱਕ ਤਾਂ ਰਵਨੀਤ ਬਿੱਟੂ ਨੂੰ ਕਦੇ ਨੀ ਮੁੱਖ ਮੰਤਰੀ ਬਣਾਉਣਗੇ, ਉਹਦੇ ਚੋਂ ਇਹ ਬਚਪਨਾ ਨੀ ਚਾਹੁੰਦਾ, ਤੇ ਦੂਸਰਾ ਉਹਦੇ ਬਾਰੇ ਜਿਹੜੇ ਲੋਕਾਂ ਚ ਪਹਿਲੇ ਪ੍ਰਭਾਵ ਉਹ ਚੰਗੇ ਨੀ। ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਨਹੀਂ ਲਿਆ ਸਕਦੇ, ਉਹਨਾਂ ਦੇ ਕੋਲ ਜਿਹੜੇ ਹਰਦੀਪ ਸਿੰਘ ਪੁਰੀ ਵਗੈਰਾ, ਇਹਨਾਂ ਦੀ ਜਿੱਦਾਂ ਦੀ ਦਿੱਖ ਭੁੱਖ ਆ ਲੋਕਾਂ ਨੇ ਪ੍ਰਵਾਨ ਨੀ ਕਰਨੇ। ਅਜੇ ਤੱਕ ਇਹ ਸੀ ਕਿ ਕਾਂਗਰਸ ਵਾਲਿਆਂ ਨੇ ਉਦੋਂ ਬਣਦਾ ਬਣਦਾ ਇਹਨੂੰ ਰੋਕ ਦਿੱਤਾ ਸੁਨੀਲ ਜਾਖੜ ਨੂੰ, ਵੀ ਇਹ ਸਿੱਖ ਨੀ। ਭਾਜਪਾ ਕੱਲ ਨੂੰ ਆਪਣੀ ਆਈ ਤੇ ਆ ਜਾਵੇ ਤੇ ਮੋਦੀ ਹੱਥੋਂ ਮੁਮਕਿਨ ਹੈ ਉਹ ਸੁਨੀਲ ਜਾਖੜ ਨੂੰ ਵੀ ਮੁੱਖ ਮੰਤਰੀ ਬਣਾ ਸਕਦੇ ਆ, ਪਰ ਮੈਨੂੰ ਉਹਦੀ ਵੀ ਬਹੁਤੀ ਅਜੇ ਆਸ ਨਹੀਂ। ਮੈਂ ਸਮਝਿਆ ਕਿ ਕੋਈ ਨਾ ਕੋਈ ਨਵਾਂ ਚਿਹਰਾ ਇਹੋ ਜਿਹਾ ਸਿੱਖ ਚਿਹਰਾ ਉਹ ਲੱਭ ਕੇ ਸਾਹਮਣੇ ਲਿਆ ਸਕਦੇ ਆ ਜਿਹਨੂੰ ਇੱਥੇ ਮੁੱਖ ਮੰਤਰੀ ਬਣਾਉਣ। ਇਹ ਵੀ ਹੋ ਸਕਦਾ ਤਰਨਜੀਤ ਸਮੁੰਦਰੀ ਨੂੰ ਲੈ ਆਉਣ, ਉਹਨੂੰ ਇਸ ਵੇਲੇ ਦਿੱਲੀ ਦਾ ਲੈਫਟੀਨੈਂਟ ਗਵਰਨਰ ਲਾਇਆ, ਪਹਿਲਾਂ UNO ਦੇ ਵਿੱਚ ਵੀ ਰਾਜਦੂਤ ਰਹਿ ਚੁੱਕਾ ਤੇ ਅਮਰੀਕਾ ਵਿੱਚ ਵੀ ਭਾਰਤ ਦਾ ਰਾਜਦੂਤ ਰਹਿ ਚੁੱਕਾ। ਉਹਦਾ ਦਾਦਾ ਸੀ ਤੇਜਾ ਸਿੰਘ ਸਮੁੰਦਰੀ, ਜਿਹਨੇ ਪ੍ਰਾਪਰਟੀ ਆਪਣੀ ਦਾਨ ਕੀਤੀ ਸੀ, ਗੁਰਦੁਆਰਾ ਸੁਧਾਰ ਲਹਿਰ ਦਾ ਆਗੂ ਸੀ, ਜਿਹਦੇ ਨਾਂ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਹੁੰਦੇ ਆ। ਮੇਰਾ ਖਿਆਲ ਆ ਕਿ ਉਹਦੇ ਪਰਿਵਾਰ ਦੀ ਵਿਰਾਸਤ ਵੀ ਆ, ਉਹ ਲਿਆਉਣ ਦਾ ਯਤਨ ਕਰ ਸਕਦੇ।

0: ਦੂਜਿਆਂ ਚ ਕੋਈ ਹੈ ਨੀ। ਦੂਸਰੀ ਗੱਲ ਇਹ ਕਿ ਪੰਜਾਬ ਦੇ ਕਾਂਗਰਸੀਆਂ ਚ ਇਸ ਵੇਲੇ ਜਿੱਦਾਂ ਦੀ ਮਾਰਧਾੜ ਚੱਲਦੀ ਪਈ, ਇੱਕ ਦੂਸਰੇ ਦੇ ਖਿਲਾਫ਼ ਤਲਵਾਰਾਂ ਕੱਢੀ ਛੱਡਦੇ ਰੋਜ਼ ਹੀ, ਮੁੜ ਮੁੜ ਮੀਟਿੰਗਾਂ ਕਰਾਉਂਦੀ ਹਾਈਕਮਾਂਡ ਤੇ ਸੁਣਦਾ ਇਹਨਾਂ ਦੀ ਕੋਈ ਨੀ ਹਾਈਕਮਾਂਡ ਦੀ, ਉਹਨਾਂ ਦੇ ਵਿੱਚੋਂ ਵੀ ਕੁਝ ਬੰਦੇ ਟੁੱਟ ਕੇ ਜਾ ਸਕਦੇ ਆ। ਬਾਜਵੇ ਦਾ ਕਹਿੰਦੇ ਆ, ਪਰ ਮੈਨੂੰ ਲੱਗਦਾ ਬਾਜਵੇ ਦਾ ਭਰਾ ਭਾਵੇਂ ਉੱਥੇ ਚਲਾ ਗਿਆ, ਬਾਜਵਾ ਸ਼ਾਇਦ ਨਹੀਂ ਜਾਊਗਾ, ਉਹ ਇੱਥੇ ਰਹੂਗਾ। ਪਰ ਦੂਜਿਆਂ ਵਿੱਚੋਂ ਦੋ ਤਿੰਨ ਕਾਂਗਰਸੀ ਲੀਡਰਾਂ ਬਾਰੇ ਚਰਚਾ ਹੈਗੀ ਆ ਕਿ ਉਹ ਭਾਜਪਾ ਚ ਜਾ ਸਕਦੇ ਆ। ਕੱਲਾ ਉਹ ਨੀ, ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਵਿਧਾਇਕਾਂ ਵਿੱਚੋਂ ਵੀ ਕੁੰਡੀ ਉਹਨਾਂ ਬੜੇ ਚਿਰ ਦੀ ਪਾਈ ਆ, ਕੁਝ ਬੰਦੇ ਇਹਨਾਂ ਦੇ ਵੀ ਟੁੱਟ ਸਕਦੇ ਆ। ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ ਬਿਆਨ ਆ ਗਿਆ ਜੀ, ਸਾਡਾ ਨੀ ਬੰਦਾ ਕੋਈ ਟੁੱਟ ਸਕਦਾ, ਪਰ ਉਹਦਾ ਬਿਆਨ ਦੇਣਾ ਹੋਰ ਗੱਲ ਆ। ਹਕੀਕਤਾਂ ਹੋ ਰਿਹਾ, ਆਹ ਜਿਹੜੇ ਛੇ ਚਲੇ ਗਏ ਆ ਪੰਜਾਬ ਕੋਟੇ ਦੇ, ਉਹਨਾਂ ਚ ਪੰਜ ਤਾਂ ਹੈਗੇ ਸੀ ਦਿੱਲੀ ਵਾਲਿਆਂ ਦੇ ਕੋਟੇ ਦੇ, ਤੇ ਛੇਵਾਂ ਹਰਭਜਨ ਭੱਜੀ ਤੇ ਭਗਵੰਤ ਮਾਨ ਦਾ ਨਿੱਜੀ ਤੌਰ ਤੇ ਯਾਰ ਸੀ ਨਾ, ਵੀ ਚਲਾ ਗਿਆ। ਤੇ ਜਿਹੜੀ ਸੱਤਵੀਂ ਬੀਬੀ ਸਵਾਤੀ ਮਾਨ ਉੱਥੋਂ ਦਿੱਲੀ ਦੇ ਵਿੱਚੋਂ ਉਹਨਾਂ ਨੂੰ ਛੱਡ ਕੇ ਤੇ ਉਹਦੇ ਚਲੇ ਗਈ ਭਾਜਪਾ ਦੇ ਵਿੱਚ, ਉਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਨੀ ਸੀ ਕਿ ਉਹ ਵੀ ਜਾ ਸਕਦੀ ਹੈ। ਅਖੀਰ ਮਾੜੇ ਮੋਟੇ ਵਿਰੋਧ ਵਧਦਿਆਂ ਵਧਦਿਆਂ ਉੱਧਰ ਚਲੀ ਗਈ ਤੇ ਰਾਜ ਸਭਾ ਦੀ ਮੈਂਬਰੀ ਇੱਧਰੋਂ ਲਈ ਤੇ ਉੱਧਰ ਜਾ ਕੇ ਤੇ ਭਾਜਪਾ ਦੇ ਵਿੱਚ ਰਹਿ ਗਈ ਹੈ। ਜਿੱਦਾਂ ਉਹ ਗਏ ਇਸ ਤਰ੍ਹਾਂ ਪੰਜਾਬ ਵਿੱਚ ਵੀ ਸਨ ਲਾ ਸਕਦੇ ਆ ਬੰਦੇ, ਇਹਨਾਂ ਦੇ ਕੁਛ ਹੈਗੇ ਆ ਜਿਹੜੇ ਟੁੱਟ ਸਕਦੇ ਆ। ਅੱਗੇ ਹੁੰਦਾ ਸੀ ਦਲ ਬਦਲੀ ਕਾਨੂੰਨ ਦੇ ਵਿੱਚ ਆਹ ਕਰਤਾ ਜਾਓ ਉਹ ਕਰਤਾ ਜਾਓ, ਹੁਣ ਜਿਹੜੇ ਬੰਦੇ ਭਾਜਪਾ ਚ ਜਾਂਦੇ ਆ ਸਾਰੇ ਸੂਬਿਆਂ ਚ ਇਹੀ ਵੇਖਿਆ ਦਲ ਬਦਲੀ ਦੀ ਪਰਵਾਹ ਹੀ ਨੀ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਸੈਂਟਰ ਵਿਚਾਲੂ ਸਾਨੂੰ ਅਦਾਲਤਾਂ ਵਿੱਚ ਕੇਸ ਦੇਣਾ ਤੇ ਉਹਨਾਂ ਦਾ ਅਦਾਲਤਾਂ ਵਿੱਚ ਵੀ ਸਿੱਧਾ ਦਖਲ ਹੈ। ਜੇ ਉੱਥੇ ਸੁਪਰੀਮ ਕੋਰਟ ਦੇ ਜੱਜ ਇਹ ਕਹਿ ਸਕਦੇ ਆ ਵੋਟਾਂ ਐਤਕੀ ਨਹੀਂ ਪਾਈਆਂ ਤੇ ਅਗਲੀ ਵਾਰੀ ਪਾ ਲਿਓ, ਕੋਈ ਫੰਡਾਮੈਂਟਲ ਰਾਈਟ ਆ। ਆਹ ਗੱਲ ਅਸੀਂ ਪੜ੍ਹ ਕੇ ਹੈਰਾਨ ਹੀ ਰਹਿ ਗਏ ਵੀ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ। ਜੇ ਆਹ ਗੱਲਾਂ ਕਹੀਆਂ ਜਾ ਸਕਦੀਆਂ ਇਹਦਾ ਮਤਲਬ ਸੁਪਰੀਮ ਕੋਰਟ ਤੱਕ ਵੀ ਦਖਲ ਦੇਣਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ। ਇਸ ਕਰਕੇ ਬੰਦੇ ਇਹਨਾਂ ਦੇ ਵੀ ਟੁੱਟ ਸਕਦੇ, ਸਭ ਤੋਂ ਜ਼ਿਆਦਾ ਜਿਹੜੀ ਸੱਟ ਪਊਗੀ ਉਹ ਅਕਾਲੀਆਂ ਨੂੰ ਆ। ਇਹ ਅੱਗੇ ਅੰਦਰ ਜਾ ਕੇ ਤੇ ਉਹਨਾਂ ਕੋਲ ਤਰਲੇ ਮਾਰਦੇ ਸੀ, ਉਹ ਕਹਿੰਦੇ ਸੀ ਅੱਗੇ ਤੁਸੀਂ 94 ਆਪ ਲੜ ਕੇ ਤੇ ਭਾਜਪਾ ਨੂੰ 23 ਛੱਡਦੇ ਸੀ, ਹੁਣ 94 ਚੁਣਨੇ ਵਾਲੀ ਗੱਲ ਕੋਈ ਨੀ, ਅਕਾਲੀਆਂ ਨੂੰ 84 ਵੀ ਨੀ ਮਿਲਣੀਆਂ, 74 ਵੀ ਨੀ ਮਿਲਣੀਆਂ, 64 ਵੀ ਨੀ ਮਿਲਣੀਆਂ, 60 ਤੋਂ ਘੱਟ ਸੀਟਾਂ ਅਸੀਂ ਤੁਹਾਨੂੰ ਦਿਆਂਗੇ ਬਾਕੀ ਲੜਾਂਗੇ। ਇਹ ਉਹਨਾਂ ਨੂੰ ਤਰਲਾ ਮਾਰਦੇ ਸੀ, ਸਾਡਾ ਵੱਡੇ ਭਰਾ ਦਾ ਭਰਮ ਭਾਅ ਦੇ ਬਣਿਆ ਰਹਿਣ ਦਿਓ ਕਿ ਅਸੀਂ ਵੱਡੀ ਪਾਰਟੀ ਆ। ਉਹ ਇਹਨਾਂ ਨੂੰ ਅਜੇ ਮਨਾਉਂਦੇ ਪਏ ਸੀ ਤੇ ਥੋੜਾ ਬਹੁਤ ਥੜਕਾ ਕੇ ਹੋ ਸਕਦਾ 70 ਸੀਟਾਂ ਦੇ ਹੀ ਦਿੰਦੇ। ਇਹਨਾਂ ਦੀ ਬੇਵਕੂਫੀ ਇਹ ਵੀ ਆ ਕਿ ਦੋ ਵਾਰੀ ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਨਾਲ ਗੱਲ ਕੀਤੀ ਤੇ ਕਹਿੰਦੇ ਆ ਅੰਦਰ ਕੁਝ ਹੋਰ ਕਹਿ ਕੇ ਆਇਆ ਤੇ ਬਾਹਰ ਆ ਕੇ ਹੋਰ ਆ ਗਿਆ ਤੇ ਉਹ ਤੋਂ ਅਮਿਤ ਸ਼ਾਹ ਨਾਰਾਜ਼ ਆ। ਇਹ ਗੱਲ ਸੱਚੀ ਕਿ ਨਹੀਂ ਮੈਨੂੰ ਪਤਾ, ਪਰ ਹੁਣ ਉਹਨਾਂ ਨੇ ਇਹਦੇ ਨਾਲ ਵੀ ਆਪਣਾ ਜਿਹੜੀ ਬਾਰਗੇਨਿੰਗ ਆ ਉਹਦੇ ਚ ਆਪਣਾ ਵਜਨ ਵਧਾ ਲੈਣਾ। ਉਹਨੇ ਆਖਣਾ ਤੁਹਾਨੂੰ ਪੁੱਛਦਾ ਉੱਥੇ ਕੌਣ ਆ। ਕੱਲ ਤੋਂ ਸਾਰੇ ਪੰਜਾਬ ਚ ਜਸ਼ਨ ਮਨਾਏ ਆ ਕਿ ਬੰਗਾਲ ਅਸੀਂ ਖੋ ਲਿਆ ਅਗਲੀ ਵਾਰੀ ਪੰਜਾਬ ਦੀ, ਜਿੰਨਾ ਉਹਨਾਂ ਨੇ ਕੱਲ ਦਾ ਹਮਲਾ ਤੇਜ਼ ਕੀਤਾ ਉਹਦੇ ਤੋਂ ਮੈਨੂੰ ਸਾਫ਼ ਦਿਸਦਾ ਕਿ ਅਗਲਿਆਂ ਦਿਨਾਂ ਚ ਇਹਨਾਂ ਦੇ ਬੰਦੇ ਵੀ ਤੋੜਨ ਦਾ ਯਤਨ ਕਰਨਗੇ, ਖਾਸ ਕਰਕੇ ਜਿਹੜੇ ਜਿਹੜੇ ਇਹਨਾਂ ਚੋਂ ਦਾਗੀ ਆ। ਡਾਕਟਰ ਵਿਜੇ ਸਿੰਗਲਾ ਸੀ ਉੱਥੇ, ਭਗਵੰਤ ਮਾਨ ਨੇ ਆਪ ਪਰਚਾ ਦਾ ਜ਼ਿਕਰ ਜ਼ਮਾਨਤ ਕਰਾ ਕੇ ਬਾਹਰ ਆ ਗਿਆ, ਪਰ ਦਾਗੀ ਤੇ ਇਹਨਾਂ ਨੇ ਕੀਤਾ ਹੋਇਆ ਨਾ। ਇਸ ਤਰ੍ਹਾਂ ਦੇ 7-8 ਜਣੇ ਆ। ਮੈਂ ਨੀ ਕਹਿੰਦਾ ਕਿ ਵਿਜੇ ਸਿੰਗਲਾ ਜਾਊਗਾ, ਹੋ ਸਕਦਾ ਉਹ ਡਟਿਆ ਰਵੇ, ਪਰ ਜਿਹੜੇ ਬਾਕੀ ਨੇ 5-6 ਦਾਗੀ, ਦੋ ਤਾਂ ਇਸ ਵੇਲੇ ਵੀ ਜੇਲ੍ਹ ਚ ਬੈਠੇ ਆ, ਉਹਨਾਂ ਚ ਜਿਹਨੂੰ ਮਰਜ਼ੀ ਕੁੰਡੀ ਪਾ ਲੈਣ ਵੀ ਤੇਰਾ ਬਚਾਅ ਕਰ ਦਿਆਂਗੇ। ਇੱਥੇ ਬੰਦੇ ਟੁੱਟਣ ਨੂੰ ਤਿਆਰ ਰਹਿੰਦੇ ਆ, ਤੇ ਉਹਦਾ ਕਰਕੇ ਅਸੀਂ ਸਮਝਦੇ ਹਾਂ ਕਿ ਅਗਲੇ ਦਿਨਾਂ ਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕੋਈ ਵੱਡੀ ਪਲਟੀ ਵੱਜ ਸਕਦੀ ਆ। ਉਹ ਰਵਨੀਤ ਬਿੱਟੂ ਤੇ ਸਿੱਧਾ ਯਾਕੀ ਦਾ ਹੁਣ ਆਪਾਂ ਪਲਟੀਆਂ ਮਾਰਾਂਗੇ, ਹੁਣ ਤਾਂ ਪਲਟੀ ਮਾਰ ਲਈ ਸਮਝ। ਉਹ ਇੰਨਾ ਕਾਹਲਾ ਪਿਆ ਕਿ ਜਿਵੇਂ ਉਹ ਤੋਂ ਆਪਣੇ ਆਪ ਚ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਕਿ 2 ਦਿਨ ਲੇਟ ਹੋ ਜਾਣਾ। ਇਹਦਾ ਕਰਕੇ ਅਸੀਂ ਅਗਲੇ ਹਫਤੇ ਦੇ ਵਿੱਚ ਜਾਂ ਘੱਟੋ ਘੱਟ ਅਗਲੇ ਮਹੀਨੇ ਦੇ ਵਿੱਚ ਕੁਝ ਨਾ ਕੁਝ ਵੱਡਾ ਪਟਾਕਾ ਪੈਣ ਦੀ ਆਸ ਕਰ ਸਕਦੇ ਹਾਂ।
1: ਪਰ ਸਾਹਿਬ ਇੱਕ ਸਵਾਲ ਪੰਜਾਬ ਦੇ ਨਾਲ ਸੰਬੰਧਿਤ ਹੋਰ ਕਰ ਲੈਂਦੇ ਜੀ ਸ਼ੇਅਰ, ਕਿ ਬੀਜੇਪੀ ਦੇ ਦੇਖਿਆ ਕਿ ਬੀਜੇਪੀ ਵੇਟਿੰਗ ਗੇਮ ਵੀ ਖੇਡ ਲੈਂਦੀ ਹੈ, ਜਿਵੇਂ ਬੰਗਾਲ ਦੇ ਵਿੱਚ ਉਹਨਾਂ ਨੇ ਕੀਤਾ, ਉਹ ਲੱਗੇ ਰਹਿੰਦੇ ਨੇ। ਪੰਜਾਬ ਦੇ ਵਿੱਚ ਜੇ ਸਥਿਤੀ ਦੇਖੀ ਜਾਵੇ ਤਾਂ ਅਕਾਲੀ ਦਲ ਜਿਵੇਂ ਪਿੱਛੇ ਖਿਸਕ ਗਿਆ ਸੀ, ਕਾਂਗਰਸ ਕੋਲ ਫੇਰ ਵੀ ਕੁਛ ਨਾ ਕੁਛ ਬਚ ਗਿਆ ਸੀ 22 ਦੀਆਂ ਇਲੈਕਸ਼ਨਾਂ ਦੇ ਵਿੱਚ, ਕਿ ਇਸ ਤਰ੍ਹਾਂ ਵੀ ਹੋ ਸਕਦਾ ਕਿ ਬੀਜੇਪੀ ਉੱਪਰਲੇ ਉਹਨਾਂ ਦਾ ਟੀਚਾ ਹੀ ਹੋਵੇ ਕਿ ਇਸ ਵਾਰੀ ਅੰਦਰ ਖਾਤੇ ਗਏ, ਇਸ ਲਈ ਉੱਪਰਲੇ ਦੋਵਾਂ ਦੇ ਵਿੱਚ ਆਉਣਾ, ਜੇ ਸਰਕਾਰ ਨੇ ਇਹ ਵੀ ਬਣਦੀ ਤਾਂ
0: ਇਹ ਉਹਨਾਂ ਦੇ ਹੁੰਦਾ ਕਿ ਜਾਂ ਤਾਂ ਸਰਕਾਰ ਬਣਾਉਣੀ ਹੈ, ਜੇ ਸਰਕਾਰ ਨਹੀਂ ਬਣਾਉਣੀ ਤੇ ਉੱਪਰਲੇ ਦੋਵਾਂ ਚ ਆਉਣਾ। ਜੇ ਉਹਨਾਂ ਨੇ ਕਿਸੇ ਨਾਲ ਸਮਝੌਤਾ ਵੀ ਕੀਤਾ ਤੇ ਜੋ ਨਿਤੀਸ਼ ਕੁਮਾਰ ਨੇ ਕੀਤੀ ਉਹਨੂੰ ਸੀਟਾਂ 10 ਵੱਧ ਵੀ ਛੱਡ ਕੇ ਅੰਦਰੋਂ ਢਾਹ ਲਾਉਣਗੇ, ਆਪਣੀਆਂ ਜਿੱਤਣਗੇ, ਉਹਨਾਂ ਦੀਆਂ ਹਰਾਉਣਗੇ, ਤਾਂ ਕਿ ਉਹਨਾਂ ਨੂੰ ਇਹ ਦੱਸਿਆ ਜਾ ਸਕੇ ਤੁਸੀਂ ਕਾਹੇ ਜੋਗੇ ਨੀ ਤੇ ਅਗਲੀ ਵਾਰੀ ਉਹਨਾਂ ਨੂੰ ਪਾਸੇ ਕਰਕੇ ਆਪ ਕਬਜ਼ਾ ਕਰਨਗੇ। ਦੇਖੋ ਜਿਹੜੇ ਸਾਧੂ ਸੰਤ

0: ਅੱਗੇ ਅਕਾਲੀਆਂ ਦੇ ਪੱਖ ਵਿੱਚ ਮੁਹਿੰਮ ਚਲਾਉਂਦੇ ਸੀ, ਸੰਗਤਾਂ ਨੂੰ ਤੋਰਦੇ ਸੀ, ਉਹ ਤਾਂ ਆਂਗਣ ਪਿਛੜ ਜਾ ਕੇ ਕੁੰਭ ਦੇ ਇਸ਼ਨਾਨ ਕਰਦੇ ਆ ਤੇ ਸੱਚਖੰਡ ਹਜ਼ੂਰ ਸਾਹਿਬ ਜਾ ਕੇ ਭਾਜਪਾ ਦੇ ਮੰਤਰੀਆਂ ਤੇ ਅਫਸਰਾਂ ਦੀਆਂ ਮੀਟਿੰਗਾਂ ਚ ਸ਼ਾਮਿਲ ਹੁੰਦੇ ਆ, ਤੇ ਹੁਣ ਇੱਥੇ ਬਾਕੀ ਕੀ ਰਿਹਾ ਗਿਆ? ਇਹਦਾ ਮਤਲਬ ਹੈ ਕਿ ਉਹਨਾਂ ਨੇ ਹੌਲੀ ਹੌਲੀ ਇਹਨਾਂ ਨੂੰ ਵੀ ਇੰਨਾ ਕੁ ਥੱਲੇ ਲਾ ਲਿਆ ਕਿ ਇਹਨਾਂ ਚ ਕੋਈ ਬੋਲਣ ਜੋਗਾ ਨਹੀਂ। ਆ ਥੋੜੇ ਦਿਨ ਪਹਿਲਾਂ ਇੱਕ ਵਿਆਹ ਦੇ ਉੱਤੇ ਅਸੀਂ ਇਕੱਠੇ ਹੋਏ ਸਾਂ ਤੇ ਅਕਾਲੀਆਂ ਦਾ ਇੱਕ ਮੰਤਰੀ ਮੇਰੇ ਕੋਲ ਬੈਠਾ ਸੀ। ਮੈਂ ਉਹਨੂੰ ਆਖਿਆ, ਮੈਂ ਕਿਹਾ ਹੁਣ ਤੁਸੀਂ ਤਾਂ ਚਾਰ ਪੰਜ ਸਾਬਕਾ ਮੰਤਰੀ ਹੋ, ਬਾਕੀ ਤੁਹਾਡੇ ਕੋਲ ਬਹੁਤੇ ਮੁੰਡੇ ਇਹੋ ਜਿਹੇ ਆ ਗਏ ਆ ਜਿਹੜੇ ਸਮਝਦੇ ਆ ਕਿ ਪੁਰਾਣੇ ਲੀਡਰ ਬਾਹਰ ਕੱਢਤੇ ਤੇ ਸਾਡੇ ਕੋਲ ਇਹੋ ਮੌਕਾ ਕਿ ਅਕਾਲੀ ਦਲ ਦੇ ਲੀਡਰ ਬਣ ਜਾਈਏ। ਉਹ ਮੇਰੇ ਕੰਨ ਚ ਹੌਲੀ ਜਿਹੇ ਕਹਿੰਦਾ, ਤੁਸੀਂ ਬਾਕੀਆਂ ਦੀ ਗੱਲ ਕਰਦੇ ਹੋ, ਉਹ ਤੇ ਅਸੀਂ ਜਿਹੜੇ ਤਿੰਨ ਚਾਰ ਜਿਹੜੇ ਰਹਿ ਗਏ ਆ ਨਾ ਵਿੱਚ ਪੁਰਾਣੇ, ਸਾਨੂੰ ਵੀ ਕੱਢਣ ਨੂੰ ਰਾਤ ਦਿਨ ਜ਼ੋਰ ਲਾਉਂਦੇ ਆ, ਅਸੀਂ ਪਤਾ ਨੀ ਕਿੱਦਾਂ ਟਿਕੇ ਪਏ ਆ, ਉਹ ਤੇ ਸਾਨੂੰ ਵੀ ਬਰਦਾਸ਼ਤ ਨੀ ਕਰਦੇ ਇਹ ਮੁੰਡੇ। ਮੈਂ ਕਿਹਾ ਸੱਚੀ ਹਾਂ? ਕਹਿੰਦਾ ਮੈਂ ਸੱਚ ਤੁਹਾਨੂੰ ਦੱਸਣ ਡਿਆ। ਉਹ ਕਹਿੰਦਾ ਇਹ ਏਦਾਂ ਦਾ ਨਵਾਂ ਇੱਕ ਹੋਰ ਹੀ ਕਿਸਮ ਦਾ ਦੌਰ ਆ ਗਿਆ ਜਿਹਦੇ ਚ ਸਾਡੀ ਕਿਸੇ ਦੀ ਕੋਈ ਕਦਰ ਨਹੀਂ। ਉਹ ਮੁੰਡੇ ਸੁਖਬੀਰ ਸਿੰਘ ਬਾਦਲ ਦੇ ਘਿਰੇ ਘਿਰੇ ਆ, ਉਹਨਾਂ ਦੇ ਬਹਿਣ ਖਲੋਣ ਉੱਠਣ ਬਹਿਣ ਉਹਦੇ ਨਾਲ ਸਾਰਾ ਕੁਛ, ਤੇ ਉਹ ਅੰਦਰ ਹੀ ਫੈਸਲੇ ਹੁੰਦੇ ਤੇ ਬਾਹਰ ਆ ਕੇ ਸਾਨੂੰ ਫੈਸਲਾ ਸਿਰਫ ਦੱਸਿਆ ਜਾਂਦਾ। ਬਾਦਲ ਸਾਹਿਬ ਨੇ ਅਨਾਊਂਸ ਵੀ ਕਰਨਾ ਹੁੰਦਾ ਸੀ ਤੇ ਉਹ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਦੋ ਮਿੰਟ ਗੱਲ ਕਰਦੇ, ਇੱਦਾਂ ਕਰ ਲਈਏ ਕਾਕਾ ਜੀ, ਤੇ ਕਹਿੰਦੇ ਆ ਠੀਕ ਆ, ਤੇ ਇਹ ਕਹਿੰਦੇ ਵੀ ਸਾਨੂੰ ਦੱਸਦਾ ਵੀ ਨਹੀਂ, ਜਾ ਕੇ ਸਿੱਧਾ ਜਲਸੇ ਚ ਅਨਾਊਂਸ ਕਰ ਦਿੰਦਾ ਤੇ ਸਾਨੂੰ ਮੀਡੀਆ ਪਤਾ ਲੱਗਦਾ ਕਿ ਹੁਣ ਫਲਾਣੇ ਥਾਂ ਤੇ ਵੀ ਕੈਂਡੀਡੇਟ ਅਨਾਊਂਸ ਕਰਤਾ। ਤੋ ਅਕਾਲੀ ਦਲ ਦੀ ਪੋਜੀਸ਼ਨ ਪਹਿਲਾਂ ਨਾਲੋਂ ਬਹੁਤ ਬਦਲ ਚੁੱਕੀ ਹੈ।
1: ਬਨ ਸਾਹਿਬ ਇੱਕ ਹਲਕੀ ਫੁਲਕੀ ਖਬਰ ਹੈ ਤੇ ਬੜੀ ਸੀਰੀਅਸ ਗੱਲ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਵੈਸੇ ਰੌਲਾ ਕਿ ਬੱਚੇ ਮੋਬਾਈਲ ਫੋਨ ਨੂੰ ਚਿੰਬੜਦੇ ਬਹੁਤ ਨੇ। ਆਸਟ੍ਰੇਲੀਆ ਨੇ ਯੂਥ ਲਈ ਬੈਨ ਕਰ ਦਿੱਤਾ, ਕੈਨੇਡਾ ਵੀ ਸੋਚ ਰਿਹਾ, ਹੋਰ ਕਈ ਮੁਲਕ ਸੋਚ ਰਹੇ ਨੇ। ਬੱਚੇ ਮੋਬਾਈਲ ਨੂੰ ਅਡਿਕਟ ਹੋ ਚੁੱਕੇ ਨੇ ਤੇ ਗੁਜਰਾਤ ਵਿੱਚ ਮਾਪਿਆਂ ਨੇ ਬਾਂਸਰ ਰੱਖੇ ਨੇ, ਇਹ ਕੀ ਕਰਨੇ ਨੇ?
0: ਦੇਖੋ ਜਿਹੜੇ ਬੱਚੇ ਅਡਿਕਟ ਹੁੰਦੇ ਜਾਂਦੇ ਉਹਨਾਂ ਨੂੰ ਬਚਾਉਣ ਦਾ ਹੋਰ ਕੋਈ ਰਾਹ ਨਹੀਂ ਦਿਸਦਾ। ਤੇ ਜਿਹੜੇ ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ, ਉਹਦੇ ਤੋਂ ਬਾਅਦ ਦੋ ਤਿੰਨ ਯੂਰਪੀ ਦੇਸ਼ਾਂ ਨੇ, ਫਿਰ ਦੋ ਤਿੰਨ ਹੋਰਨਾਂ ਨੇ, ਇਸ ਵੇਲੇ ਸ਼ਾਇਦ 10 ਦੇ ਕਰੀਬ ਦੇਸ਼ ਹੋ ਗਏ ਆ ਜਿਨ੍ਹਾਂ ਨੇ ਆਖਿਆ ਜਿਹੜੇ ਬੱਚੇ ਅਡਲਟ ਨਹੀਂ ਉਹਨਾਂ ਦੀ ਇੰਟਰਨੈਟ ਜਿਹੜੇ ਇੰਟਰਨੈਟ ਐਕਸੈਸ ਆ ਉਹ ਸਿੱਧੀ ਨਹੀਂ ਚਾਹੀਦੀ, ਮਾਪਿਆਂ ਦੇ ਰਾਹੀਂ ਚਾਹੀਦੀ ਆ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿਹੜੀ ਸਾਈਟ ਵਰਤਣੀ ਕਿਹੜੀ ਨਹੀਂ। ਔਰ ਸਾਈਟਸ ਨੂੰ ਵੀ ਆਖਿਆ ਕਿ ਮਾਪਿਆਂ ਦਾ ਪਾਸਵਰਡ ਲਓ, ਉਹ ਤੁਹਾਨੂੰ ਦੱਸਣਗੇ। ਔਰ ਕਈ ਸਾਈਟਸ ਦੇ ਉੱਤੇ ਪਾਬੰਦੀ ਲਾਤੀ ਹੈ ਕਿ ਬੱਚੇ ਇੰਨੀ ਉਮਰ ਤੋਂ ਪਹਿਲਾਂ ਇਹਨਾਂ ਨੂੰ ਖੋਲ ਨਹੀਂ ਸਕਦੇ। ਹੁਣ ਕੁਛ ਸਮਾਂ ਦੇ ਉੱਤੇ ਬੱਚੇ ਗੇਮਿੰਗ ਦੇ ਵਿੱਚ ਹੀ ਇੰਨੇ ਐਡਿਕਟ ਹੋ ਗਏ, ਘਰ ਦੇ ਮਾਂ ਬਾਪ ਕੱਪੜਿਆਂ ਬਾਰੇ ਵੀ, ਨਹਾਉਣ ਧੋਣ ਬਾਰੇ, ਰੋਟੀ ਬਾਰੇ ਵੀ ਗੱਲ ਕਰਨ ਤੇ ਅੱਗੋਂ ਮਾਰਨ ਨੂੰ ਆਉਂਦੇ ਆ। ਇੱਕ ਮੁੰਡਾ ਉੱਥੇ ਗੁਜਰਾਤ ਵਿੱਚ ਇੰਨਾ ਐਡਿਕਟ ਹੋ ਗਿਆ ਕਿ ਉਹ ਆਪਣੇ ਬਾਪ ਨੂੰ ਦੋ ਤਿੰਨ ਵਾਰ ਕੁੱਟ ਚੁੱਕਾ, ਹਾਰ ਕੇ ਬਾਪ ਨੇ ਆਪਣੇ ਘਰ ਚ ਇੱਕ ਸਿਕਿਉਰਿਟੀ ਗਾਰਡ ਰੱਖਿਆ ਜਿਹੜਾ ਮੁੰਡਾ ਵਾਇਲੈਂਟ ਹੋਵੇ ਤੇ ਉਹ ਤੋਂ ਬਚਾਵੇ, ਪਰ ਮੁੰਡੇ ਨੂੰ ਕੁੱਟੇ ਵੀ ਨਾ, ਮੁੰਡੇ ਨੂੰ ਫੜ ਫੁੜ ਕੇ ਬਿਠਾ ਕੇ ਪਾਸੇ ਬੰਨ ਬੁੰਨ ਕੇ ਬਿਠਾ ਦਿਆ ਕਰੇ ਤੇ ਪਿਓ ਦਾ ਬਚਾ ਕਰੇ। ਇੱਕ ਹੋਰ ਖਬਰ ਆਈ, ਉਹ ਵੀ ਗੁਜਰਾਤ ਤੋਂ ਹੈ, ਕਿ ਇੱਕ ਕੁੜੀ ਉਹ ਮੋਬਾਈਲ ਦੀ ਇੰਨੀ ਐਡਿਕਟ ਆ ਕਿ ਜੇ ਪਿੱਛੋਂ ਥੋੜੀ ਬਹੁਤ ਬੈਟਰੀ ਵੀ ਖਤਮ ਹੁੰਦੀ ਜਾਪਦੀ, ਚਾਰਜਰ ਲਾਉਣਾ ਭੁੱਲ ਗਿਆ ਤੇ ਉੱਠ ਕੇ ਮਾਂ ਬਾਪ ਨੂੰ ਕੁੱਟਣ ਲੱਗ ਪੈਂਦੀ ਆ। ਤੇ ਇੱਕ ਦਿਨ ਉਹਨਾਂ ਨੇ ਬਾਂਸਰ ਮੰਗਾ ਲਿਆ, ਹੁਣ ਉਹ ਮਾਂ ਬਾਪ ਨੂੰ ਨੀ ਘਰ ਦੇ ਵਿੱਚ ਪਾਇਆ, ਕੁੱਤੇ ਨੂੰ ਕੁੱਟਣ ਲੱਗ ਪੈਂਦੀ ਆ। ਔਰ ਇਹ ਹਾਲਤ ਬਣੀ ਤੇ ਉਹਨਾਂ ਨੇ ਸਮਝ ਲਿਆ ਸੀ ਵੀ ਇਹਦਾ ਕਰੀਏ ਕੀ, ਜੇ ਉਹ ਮੈਂਟਲ ਹਾਲਤ ਵਾਲਿਆਂ ਨੂੰ ਜਾ ਕੇ ਕਹਿੰਦੇ ਆ ਤੇ ਉਹ ਕਹਿੰਦੇ ਜੀ ਏਦਾਂ ਦਾ ਕੇਸ ਨੀ ਹੈ ਤੇ ਸਿਰਫ ਮੋਬਾਈਲ ਦਾ ਮਾਮਲਾ ਅਸੀਂ ਨੀ ਕਰ ਸਕਦੇ। ਯਾਨੀ ਬੱਚਿਆਂ ਦੀਆਂ ਉੱਥੇ ਪਰੇਸ਼ਾਨੀਆਂ ਗੁਜਰਾਤ ਚ ਬਹੁਤ ਆ ਹੈਗੀਆਂ, ਪੰਜਾਬ ਚ ਵੀ ਆ, ਪੰਜਾਬ ਵਾਲੇ ਜੇ ਮਾਪੇ ਗੱਲ ਨੀ ਬਾਹਰ ਕਰਦੇ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਦੇਣ ਲਈ, ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਕੁਲਦੀਪ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ। ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਵਿਸਥਾਰ ਸਹਿਤ ਸਾਡੇ ਨਾਲ ਚਰਚਾ ਕੀਤੀ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਬਸ ਇੰਨਾ ਹੀ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਕੁਛ ਗੀਤ ਸੰਗੀਤ ਆਪ ਜੀ ਦੀ ਨਜ਼ਰ ਕਰਾਂਗੇ ਤੇ ਮੈਨੂੰ ਤੇ ਇਜਾਜ਼ਤ ਹੋਈਆਂ ਪੁਲਾ ਚੁੱਕਾਂ ਲਿਖੇ ਮਾ ਜੀ, ਸਤਿ ਸ੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਨੇਡਾ ਵਿੱਚ ਅਲਬਰਟਾ ਸਮੇਤ ਖਸਰੇ ਦਾ ਪ੍ਰਕੋਪ ਵੱਧ ਰਿਹਾ ਹੈ ਖਸਰਾ ਛੂਤ ਦੀ ਵੱਡੀ ਬਿਮਾਰੀ ਹੈ ਪਰ ਟੀਕਾਕਰਨ ਨਾਲ ਰੋਕਥਾਮ ਹੋ ਸਕਦੀ ਹੈ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸਮੇਂ ਸਿਰ ਟੀਕਾਕਰਨ ਕਰਵਾ ਕੇ ਸੁਰੱਖਿਅਤ ਬਣਾਓ ਖਸਰਾ ਨਾ ਹੋਣ ਦਿਓ ਟੀਕੇ ਲਗਵਾਓ alberta.ca/measles ਤੇ ਜਾ ਕੇ ਪਤਾ ਕਰੋ ਕਿ ਤੁਸੀਂ ਸੁਰੱਖਿਅਤ ਹੋ ਜਾਂ ਨਹੀਂ ਜੇਕਰ ਨਹੀਂ ਤੇ ਫਿਰ ਕੀ ਕਰਨਾ ਹੈ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ

0: ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਅਪੀਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਆ 825-760-0983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा ना आया सुकून ते कैनेडा च घर खरीदना एक वड्डी चुनौती
3: घर खरीदण तो पहला इत्मीनान नाल किसे प्रोफेशनल दी सलाह जरूर लाओ
2: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾਲੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
6: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इहनां दा शोरूम अज ही इहनां दे शोरूम ते पुज्जो 2935 19th Street नॉर्थ ईस्ट कैलगरी कैलगरी कारपेट Empire. Phone number 403-510-1515 2935 19th Street, Northeast Calgary.
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस इना ही नहीं इना तिना दे नाल लीगल बेसमेंट सुइट भी बनाई जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नू 403-617-2111 ते अमन गिल नू भी कॉल कर सकदे हो 403-479-7007 ते बिल्डिंग परमिट पहला तो ही अप्रूव्ड है

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਮਈ ਮਹੀਨੇ ਦੀ 5 ਤਰੀਕ ਸੰਨ 2026 ਹੁਣ ਤੋਂ ਲੈ ਕੇ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਨੀ ਹੈ ਜੀ। ਇਹਨਾਂ ਖਬਰਾਂ ਤੇ ਚਰਚਾ ਕਰਾਂਗੇ ਤੇ ਨਾਲ ਇੱਕ ਖਾਸ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਪੰਜਾਬ ਦੇ ਇੱਕ ਵੱਡੇ ਕਾਂਗਰਸੀ ਆਗੂ ਦੇ ਨਾਲ ਪੇਸ਼ ਕੀਤੀ ਜਾਵੇਗੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ। ਇਹ ਸਾਡੇ ਇਸ ਪ੍ਰੋਗਰਾਮ ਦਾ ਵੇਰਵਾ। ਸਾਡੇ ਅਗਲੇ ਪ੍ਰੋਗਰਾਮਾਂ ਦੇ ਵਿੱਚ 8 ਵਜੇ ਜਲਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਰਾਸ਼ ਆਵਰ ਵਿਦ ਜਲਾਲ, ਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਮੁਲਾਕਾਤ ਪੇਸ਼ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਜੋ ਪੇਸ਼ ਕਰਨਾ ਹੈ ਉਹ ਕਾਫੀ ਸਾਰੀਆਂ ਕੈਨੇਡੀਅਨ ਖਬਰਾਂ ਵੀ ਹੋਣਗੀਆਂ, ਮੌਸਮ ਦੀ ਵੀ ਗੱਲ ਕਰਾਂਗੇ। ਬੜੇ ਰੁਝੇਵੇਂ ਕੈਲਗਰੀ ਸ਼ਹਿਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਬਾਬਤ ਜਾਣਕਾਰੀ ਵੀ ਆਪ ਜੀ ਨੂੰ ਦੇਵਾਂਗੇ। ਇਹ ਸਾਰਾ ਕੁਛ ਵਿਸਥਾਰ ਸਹਿਤ ਅਗਲੇ 2 ਘੰਟਿਆਂ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਦੇ ਬਾਰੇ ਚਰਚਾ ਸ਼ੁਰੂ ਕਰੀਏ, ਮੌਸਮ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ 9 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਕੱਲ੍ਹ ਨਾਲੋਂ ਥੋੜ੍ਹਾ ਜਿਹਾ ਮੌਸਮ ਕੋਲਡ ਵੱਲ ਨੂੰ ਹੈ, ਪਰ ਸੋਹਣਾ ਖੁਸ਼ਗਵਾਰ ਮੌਸਮ ਹੈ। ਅੱਜ ਮੰਗਲਵਾਰ ਹੈ ਅਤੇ ਸ਼ਨਿਚਰਵਾਰ ਨੂੰ ਕੈਲਗਰੀ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ। ਉਸ ਵਕਤ ਤੱਕ ਕਿਹੋ ਜਿਹਾ ਰਹੇਗਾ? ਕੱਲ੍ਹ ਨੂੰ ਗਰਮ ਮੌਸਮ ਰਹੇਗਾ, ਬੁੱਧਵਾਰ ਨੂੰ 22-23 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 21 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ ਫਿਰ 22 ਡਿਗਰੀ ਸੈਲਸੀਅਸ, ਅਤੇ ਸ਼ੁੱਕਰਵਾਰ ਸ਼ਾਮ ਨੂੰ ਹਲਕੀ ਫੁਲਕੀ ਬਾਰਿਸ਼ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਅਤੇ ਨਗਰ ਕੀਰਤਨ ਵਾਲੇ ਦਿਨ ਬੱਦਲਵਾਈ ਅਤੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ ਅਤੇ 14 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਸਕਦਾ ਹੈ। ਠੰਡਾ ਠਾਰ ਮੌਸਮ ਰਹੇਗਾ ਜੀ। ਉਸ ਤੋਂ ਅਗਲੇ ਦਿਨ ਐਤਵਾਰ ਨੂੰ ਫਿਰ 20 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ। ਇਹ ਮੌਸਮ ਦੇ ਹਵਾਲੇ ਨਾਲ ਗੱਲਬਾਤ, ਜੋ ਇਸ ਵੀਕ ਜਾਂ ਵੀਕਐਂਡ ਤੱਕ ਕਿਹੋ ਜਿਹਾ ਰਹੇਗਾ, ਇਹ ਜਾਣਕਾਰੀ ਸਾਂਝੀ ਕੀਤੀ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਵੀ ਕਰਾਂਗੇ, ਲੇਕਿਨ ਦੱਸ ਦਈਏ ਜਿਵੇਂ ਮੈਂ ਪਹਿਲਾਂ ਦੱਸਿਆ ਕਿ 9 ਮਈ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਨੇ ਕੈਲਗਰੀ ਸ਼ਹਿਰ ਦੇ ਵਿੱਚ। ਇਸ ਤੋਂ ਇਲਾਵਾ 10 ਮਈ ਨੂੰ ਐਤਵਾਰ ਨੂੰ ਦੁਪਹਿਰ ਨੂੰ ਰੋਟਰੀ ਚੈਲੇਂਜਰ ਪਾਰਕ ਕੈਲਗਰੀ ਦੇ ਵਿੱਚ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਾਲਾਨਾ ਵਾਕ ਆਯੋਜਿਤ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਕਾਲੋ ਹੁਣਾਂ ਨੇ ਨਸ਼ਿਆਂ ਖਿਲਾਫ਼ ਜੋ ਮੁਹਿੰਮ ਛੇੜੀ ਇੰਨੇ ਸਾਲਾਂ ਤੋਂ, ਉਸ ਨੂੰ ਉਹਨਾਂ ਨੇ ਜਾਰੀ ਰੱਖਿਆ। ਪੂਰੇ ਕੈਨੇਡਾ ਦੇ ਵਿੱਚ ਵਾਕ ਅਤੇ ਹਰ ਸਾਲ ਕੈਲਗਰੀ ਦੇ ਵਿੱਚ ਇਹ ਵਾਕ ਕਰਵਾਈ ਜਾਂਦੀ ਹੈ ਅਤੇ ਨਾਲ ਦੀ ਨਾਲ ਸਰਕਾਰਾਂ ਦੇ ਕੋਲ ਆਵਾਜ਼ ਲਾਈ ਜਾਂਦੀ ਹੈ ਕਿ ਨਸ਼ਿਆਂ ਖਿਲਾਫ਼ ਕੁਝ ਨਾ ਕੁਝ ਕੀਤਾ ਜਾਵੇ। ਅਲਬਰਟਾ ਸਰਕਾਰ, ਫੈਡਰਲ ਸਰਕਾਰ, ਸਿਟੀ ਆਫ ਕੈਲਗਰੀ, ਇਹਨਾਂ ਸਾਰਿਆਂ ਵੱਲੋਂ ਮਾਨਤਾ ਦਿਵਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਜਾਰੀ ਨੇ, ਅਣਥੱਕ ਮਿਹਨਤ ਸਾਹਿਬ ਬਲਵਿੰਦਰ ਸਿੰਘ ਕਾਲੋ ਹੁਣਾਂ ਦੀ। ਅਤੇ ਤੁਸੀਂ ਇਹ ਜਿਹੜੀ ਵਾਕ ਹੈ ਜੀ, ਇਸ ਵਿੱਚ ਜ਼ਰੂਰ ਹਿੱਸਾ ਲਓ, ਦੇਖੋ ਸੁਣੋ ਕੀ ਗੱਲਬਾਤ ਹੈ ਨਸ਼ਿਆਂ ਦੇ ਸੰਦਰਭ ਦੇ ਵਿੱਚ, ਕਿਵੇਂ ਕਿਵੇਂ ਇੰਪੈਕਟ ਪਾਉਂਦੀਆਂ ਨੇ ਸਾਨੂੰ ਇਹ ਚੀਜ਼ਾਂ। ਅਤੇ ਅਗਲੀ ਗੱਲ ਕਿ ਇਸ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਬਲਵਿੰਦਰ ਸਿੰਘ ਕਾਲੋ ਹੁਣਾਂ ਨੂੰ 403-617-9090 'ਤੇ ਕਾਲ ਕਰ ਲਓ। ਫੋਨ 403-617-9045 ਡਰੱਗ ਅਵੇਅਰਨੈਸ ਫਾਊਂਡੇਸ਼ਨ ਸੰਬੰਧੀ ਅਤੇ ਸਾਲਾਨਾ ਵਾਕ ਸੰਬੰਧੀ। ਇਸ ਤੋਂ ਇਲਾਵਾ ਜੀ, ਗੁਰੂ ਨਾਨਕ ਜਹਾਜ਼ ਦੀ ਯਾਦਗਾਰੀ ਵਰੇਗੰਢ ਅਤੇ ਗਦਰੀ ਯੋਧਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਹੈਰੀਟੇਜ ਮੇਲਾ, ਜਿਸ ਵਿੱਚ ਐਂਟੀ ਰੇਸਿਜ਼ਮ ਅਵੇਅਰਨੈਸ ਵੀ ਹੋਵੇਗੀ, ਇਹ 24 ਮਈ ਦਿਨ ਐਤਵਾਰ ਨੂੰ ਸ਼ਾਮ 3 ਵਜੇ ਤੋਂ 5:30 ਵਜੇ ਫਾਲਕਨਰਿਜ ਕੈਸਲਰਿਜ ਕਮਿਊਨਿਟੀ ਹਾਲ ਦੇ ਵਿੱਚ ਹੋਵੇਗਾ ਜੀ।

ਜਿਹੜੀਆਂ ਖਬਰਾਂ ਤੇ ਅਸੀਂ ਚਰਚਾ ਕਰਨੀ ਆ ਉਸ ਵਿੱਚ ਥੋੜੀ ਜਿਹੀ ਮਾਰਕੀਟ ਦੀ ਗੱਲ ਕਰਾਂਗੇ, ਕਿਸ ਤਰ੍ਹਾਂ ਦੀ ਕਹਾਣੀ ਚੱਲ ਰਹੀ ਹੈ। ਕੱਲ ਅਸੀਂ ਆਪ ਜੀ ਨੂੰ ਦੱਸਿਆ ਸੀ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਸਥਿਤੀ ਹੈ ਥੋੜੀ ਜਿਹੀ ਵਿਗੜੀ ਹੋਈ ਹੈ, ਇਸ ਵੇਲੇ ਕੀ ਹੈ ਉਹ ਵੀ ਸਾਂਝਾ ਕਰਾਂਗੇ। ਕੱਲ ਅਸੀਂ ਇਹ ਵੀ ਦੱਸਿਆ ਸੀ ਕਿ ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਵੇਂ ਗਵਰਨਰ ਜਨਰਲ ਦਾ ਨਾਂ ਦਾ ਐਲਾਨ ਕਰ ਦੇਣਗੇ, ਅਤੇ ਉਹਨਾਂ ਨੇ ਕਰ ਦਿੱਤਾ। ਕਿਸ ਕਿਹੜਾ ਨਾਮ ਐਲਾਨਿਆ ਉਹ ਦੱਸਾਂਗੇ। ਇੱਕ ਕਰੂਜ਼ ਸ਼ਿਪ 'ਤੇ ਹੰਤਾ ਵਾਇਰਸ ਫੈਲਣ ਨਾਲ ਕਾਫੀ ਰੌਲਾ ਰੱਪਾ ਪਿਆ, ਮੌਤਾਂ ਵੀ ਹੋਈਆਂ, ਅਤੇ ਮੁਸਾਫਰਾਂ ਨੂੰ ਜਹਾਜ਼ ਦੇ ਵਿੱਚੋਂ ਉਤਾਰਨ ਲਈ ਕੋਸ਼ਿਸ਼ਾਂ, ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਕੀ ਕਹਿ ਰਹੀ ਹੈ ਜੀ, ਇਹਦੇ ਬਾਰੇ ਗੱਲਬਾਤ ਕਰਾਂਗੇ। ਇੱਕ ਚਾਈਨਾ ਦੀ ਖਬਰ ਹੈ, ਫਾਇਰ ਵਰਕਸ ਫੈਕਟਰੀ, ਪਟਾਕਿਆਂ ਦੀ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਜਿਸ ਨਾਲ 26 ਘੱਟੋ ਘੱਟ ਮੌਤਾਂ ਹੋਈਆਂ ਨੇ। ਕੈਨੇਡਾ ਦੇ ਵਿੱਚ ਵਪਾਰਕ ਕਾਫੀ ਖਿੱਚੋਤਾਣ ਹੈ, ਖਾਸ ਤੌਰ 'ਤੇ ਜਦੋਂ ਦਾ ਡੋਨਲਡ ਟਰੰਪ ਹੋਰਾਂ ਨੇ ਸ਼ਿਕੰਜਾ ਕੱਸਿਆ ਕੈਨੇਡਾ 'ਤੇ। ਕੈਨੇਡਾ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਅਤੇ ਕੱਚੇ ਤੇਲ ਦੀਆਂ ਵੱਧ ਕੀਮਤਾਂ ਦੇ ਨਾਲ ਕੈਨੇਡਾ ਦੇ ਵਿੱਚ ਟਰੇਡ ਸਰਪਲਸ ਜਿਹੜਾ ਹੈ ਉਹ ਹੋਇਆ, ਅਤੇ ਵਿੱਤੀ ਘਾਟਾ ਜਿਹੜਾ ਹੈ, ਡੈਫਿਸਿਟ ਜਿਹੜਾ ਹੈ, ਉਹ ਕੰਟਰਾਸਟ ਜਿਹੜਾ ਬਿਲਕੁਲ ਕਿ ਜ਼ਿਆਦਾ ਤੇਲ ਮਹਿੰਗਾ ਹੋਣ ਕਰਕੇ, ਅਤੇ ਕੁਛ ਹੋਰ ਚੀਜ਼ਾਂ ਦੇ ਐਕਸਪੋਰਟਸ ਵਧੇ ਨੇ, ਸੋ ਕੈਨੇਡਾ ਨੇ ਵੱਧ ਸਮਾਨ ਵੇਚਿਆ, ਖਰੀਦਿਆ ਜਿੰਨਾ ਉਸ ਨਾਲੋਂ, ਇਹ ਟਰੇਡ ਸਰਪਲਸ ਹੈ, ਚੰਗੀ ਗੱਲ। ਕੈਨੇਡੀਅਨ ਲੋਕ USA ਨੂੰ ਘੱਟ ਜਾ ਰਹੇ ਨੇ, ਇਹ ਤਾਂ ਸਾਨੂੰ ਪਤਾ ਹੀ ਹੈ, ਪਰ ਲੋਕਲ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਟਰੈਵਲ ਕਰ ਰਹੇ ਨੇ, USA ਨੂੰ ਜਾਣ ਦੀ ਬਜਾਏ ਹੋਰ ਕਿੱਥੇ ਜਾ ਰਹੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। 2026 ਦੇ ਸੈਂਸਸ ਲੈਟਰਸ ਜਿਹੜੀਆਂ ਨੇ ਉਹ ਮੇਲ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ, ਅਤੇ ਕੈਨੇਡੀਅਨ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਭਰੋ, ਅਤੇ ਜੇ ਨਹੀਂ ਭਰਦੇ ਤਾਂ ਜੁਰਮਾਨਾ ਵੀ ਹੋ ਸਕਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਦੀ ਸਰਕਾਰ ਹੈ, ਪਰ ਸਰਵੇਖਣਾਂ ਵਿੱਚ ਬਹੁਤ ਪਛੜੀ ਹੋਈ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ। ਅਗਲੀ ਸਰਕਾਰ ਕਿਹਦੀ ਹੋਵੇਗੀ, ਇਸ ਵੱਲ ਕੁਛ ਇਸ਼ਾਰਾ। ਹੋਰ ਖਬਰਾਂ ਹੈਗੀਆਂ ਨੇ, ਸਿਟੀ ਕੈਲਗਰੀ ਜਿਹੜਾ ਹੈ ਜੀ, ਇਹਦੇ ਬਹੁਤ ਵਧੀਆ ਸ਼ਹਿਰ ਹੈ ਰਹਿਣ ਨੂੰ, ਪਰ ਇਹਦੀਆਂ ਸਰਵਿਸਿਜ਼ ਨਾਲ ਲੋਕ ਬਹੁਤੇ ਸੈਟਿਸਫਾਈਡ ਨਹੀਂ ਹੈਗੇ। ਕੀ ਇਹ ਕੀ ਕਹਾਣੀ ਹੈ, ਇਹਦੇ ਵਿੱਚ ਗੱਲਬਾਤ ਕਰਾਂਗੇ। ਕੁਛ ਹੋਰ ਖਬਰਾਂ ਹੈਗੀਆਂ ਨੇ ਲੋਕਲ, ਛੋਟੀਆਂ ਖਬਰਾਂ ਨੇ, ਅਗਰ ਸਮਾਂ ਹੋਇਆ ਉਹ ਵੀ ਆਪ ਜੀ ਨਾਲ ਸਾਂਝੀਆਂ ਕਰਾਂਗੇ। ਰੇਡੀਓ ਸੁਰ ਸੰਗਮ 'ਤੇ ਅਸੀਂ ਇਹ ਪ੍ਰੋਗਰਾਮ 6 ਵਜੇ ਤੱਕ ਜਾਰੀ ਰੱਖਾਂਗੇ, ਅਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਇੱਕ ਮੁਲਾਕਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ, ਕਿ ਉਹ ਕੀ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣੇ ਨੇ, ਅਤੇ 587-8328-1268 'ਤੇ ਕਾਲ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਫੋਨ ਨੰਬਰ ਹੈ ਜੀ 5878-3212-08। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਅਤੇ ਜੇ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ, ਫੋਨ ਨੰਬਰ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਭਰੋਸੇਯੋਗ ਸੇਵਾਵਾਂ। ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਆਪ ਜੀ ਨੂੰ ਦੇਣਗੇ ਇੰਸ਼ੋਰੈਂਸ ਦੀਆਂ। ਫੋਨ ਨੰਬਰ ਹੈ 403-400-4350, 403-404-3500। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ। YYC ਹੋਮ ਕੇਅਰ ਇਹ ਕੰਪਨੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ। ਸਰਕਾਰੀ ਖਰਚੇ 'ਤੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਗੇ, ਬਿੱਲ ਸਰਕਾਰ ਨੂੰ ਭੇਜਣਗੇ, ਆਪਣੀ ਬੋਲੀ ਵੀ ਸੇਵਾਵਾਂ ਦੇਣਗੇ। ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ, ਅਤੇ ਉਹਨਾਂ ਦਾ ਫੋਨ ਨੰਬਰ ਨੋਟ ਕਰੋ 8252-760-0983, 8257-60-0983।

ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲਦਾ ਹੈ ਜੀ, ਤੇ ਦੇਸੀ ਕੋਏ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਬਹੁਤ ਵਧੀਆ ਸੈਟਿੰਗ ਫੈਮਿਲੀ ਦੇ ਵਾਸਤੇ, ਬਹੁਤ ਵਧੀਆ ਸਰਵਿਸ, ਵੈਜ ਨਾਨ ਵੈਜ ਤੁਸੀਂ ਜਾ ਕੇ ਖਾਣਾ ਹੋਵੇ ਜਾਂ ਲਿਆਉਣਾ ਹੋਵੇ ਆਰਡਰ ਕਰਕੇ, 24 ਘੰਟੇ ਬਿਲਕੁਲ ਦੇਖਣ ਦੀ ਲੋੜ ਨਹੀਂ ਹੈ। ਫੋਨ ਨੰਬਰ ਨੋਟ ਕਰ ਲਓ 403-461-61-61 403-461-61-61 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਫੋਟੋ ਸਟੂਡੀਓ ਹੈ। ਸਿਰਫ $7 ਵਿੱਚ ਦੋ ਪਾਸਪੋਰਟ ਸਾਈਜ਼ ਫੋਟੋਆਂ, ਪਾਸਪੋਰਟ ਸਾਈਜ਼ ਭਾਵ ਕੈਨੇਡੀਅਨ ਹੋਵੇ, ਇੰਡੀਅਨ ਹੋਵੇ, ਵੀਜ਼ਾ, PR, ਕਿਸੇ ਵੀ ਤਰ੍ਹਾਂ ਦੀ ਫੋਟੋ ਦੀ ਲੋੜ ਹੋਵੇ ਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਕੰਟੈਕਟ ਕਰ ਲਓ 403-947-0060 403-947-0060 ਪਿਕਸਲ ਫੋਟੋ ਸਟੂਡੀਓ। ਤੇ ਆਓ ਹੁਣ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮਾਰਕੀਟ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਕਿੱਧਰ ਨੂੰ ਜਾ ਰਹੀ ਹੈ ਮਾਰਕੀਟ ਇਸ ਵੇਲੇ। ਸਭ ਤੋਂ ਪਹਿਲਾਂ ਕੱਚੇ ਤੇਲ ਦੀ ਕਰਦੇ ਹਾਂ ਜੀ। ਕਰੂਡ ਆਇਲ ਪ੍ਰਾਈਸਿਸ ਜਿਹੜੀਆਂ ਨੇ ਜੀ, WTI ਵੈਸਟ ਟੈਕਸਿਸ ਇੰਟਰਮੀਡੀਏਟ ਜੋ ਹੈ ਤੇਲ, ਇੱਕ ਬੈਰਲ $102 ਦੇ ਆਸ ਪਾਸ ਟਰੇਡ ਹੋ ਰਹੀ ਹੈ। ਬ੍ਰੈਂਟ ਕਰੂਡ ਜੋ ਹੈ $109 ਦੇ ਆਸ ਪਾਸ ਟਰੇਡ ਹੋ ਰਿਹਾ। ਪਿਛਲੇ ਦਿਨਾਂ ਵਿੱਚ ਦੋਨਾਂ ਇਹ ਜਿਹੜੇ ਬੈਂਚ ਮਾਰਕ ਪ੍ਰਾਈਸਿਸ ਨੇ, ਇਹਨਾਂ ਵਿੱਚ ਬਹੁਤ ਜ਼ਿਆਦਾ ਉਤਰਾਅ ਚੜਾਅ ਵੇਖੇ ਗਏ ਨੇ, ਜ਼ਿਆਦਾ ਕਰਕੇ ਉਚਾਈਆਂ ਰਹੀਆਂ ਨੇ। ਖਾਸ ਤੌਰ 'ਤੇ ਜਿਸ ਦਿਨ ਤੋਂ ਇਹ ਫਰਵਰੀ ਦੀ ਅਖੀਰਲੇ ਦੇ ਵਿੱਚ, ਅਖੀਰਲੇ ਦਿਨਾਂ ਦੇ ਵਿੱਚ ਜੋ ਇਰਾਨ 'ਤੇ ਹਮਲਾ ਹੋਇਆ, ਉਸ ਤੋਂ ਬਾਅਦ ਕੀਮਤਾਂ ਸਮਾਨ ਛੋਣ ਲੱਗੀਆਂ ਨੇ ਜੀ। ਜਦੋਂ ਕੋਈ ਮਾੜੀ ਮੋਟੀ ਰਾਹਤ ਦੀ ਖਬਰ ਆਉਂਦੀ ਹੈ, ਫਿਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਇੱਕ ਆ ਜਾਂਦੀ ਹੈ ਕਿ ਜਿਸ ਨਾਲ ਫਿਰ ਤੇਲ ਦੀਆਂ ਪ੍ਰਾਈਸਿਸ ਸਪਾਈਕ ਕਰ ਜਾਂਦੀਆਂ ਨੇ, ਉੱਚੀਆਂ ਹੋ ਜਾਂਦੀਆਂ ਨੇ। ਜੇ ਅਸੀਂ ਕਰੰਸੀ ਦੀ ਗੱਲ ਕਰੀਏ ਜੀ, ਇਸ ਵੇਲੇ ਇੱਕ ਅਮਰੀਕਨ ਦੇ ਮੁਕਾਬਲੇ $1.36 ਕੈਨੇਡੀਅਨ ਮਿਲਣਗੇ। ਇੱਕ ਅਮਰੀਕਨ ਦੇ ਮੁਕਾਬਲੇ $1.36 ਕੈਨੇਡੀਅਨ, ਅਤੇ ਥੋੜ੍ਹੀ ਜਿਹੀ ਇੰਪਰੂਵਮੈਂਟ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ, ਲੇਕਿਨ ਮੁੜ ਕੇ ਉੱਥੇ ਕਹਾਣੀ ਜਿਹੜੀ ਹੈ ਜੀ ਆਉਂਦੀ ਹੋਈ। ਜਿਹੜੀ ਜ਼ਿਆਦਾ ਚੀਜ਼ ਜਿਹੜੀ ਵੱਧ ਰਹੀ ਹੈ ਲਗਾਤਾਰ, ਉਸ ਵਿੱਚ ਇੰਡੀਅਨ ਰੁਪਏ ਦਾ ਕਮਜ਼ੋਰ ਹੋਣਾ, ਅਤੇ ਸਿਰਫ 8-9 ਸੈਂਟ ਦਾ ਫਰਕ ਰਹਿ ਗਿਆ ਜੀ ਕਿ 70 ਰੁਪਏ ਤੁਹਾਨੂੰ ਇੱਕ ਕੈਨੇਡੀਅਨ ਦੇ ਮਿਲਣਗੇ। ਸੋ 69 ਰੁਪਏ ਅਤੇ 90 ਪੈਸੇ ਦੇ ਲਾਗੇ ਛਾਗੇ, 91 ਪੈਸੇ ਦੇ ਲਾਗੇ ਛਾਗੇ ਗੱਲ ਜਿਹੜੀ ਹੈ ਜੀ ਪਹੁੰਚ ਗਈ ਹੈ। 69 ਰੁਪੀਜ਼ ਐਂਡ 91 ਪੈਸੇ ਇੱਕ ਕੈਨੇਡੀਅਨ ਦੇ ਇਸ ਵੇਲੇ ਇੰਡੀਅਨ ਕਰੰਸੀ ਦੇ ਵਿੱਚ ਮਿਲਣਗੇ। ਸੋ ਆਪਣੇ ਆਪ ਦੇ ਵਿੱਚ ਕਾਫੀ ਜੋ ਇੰਡੀਅਨ ਰੁਪਏ ਦੀ ਸਥਿਤੀ ਹੈ ਉਹ ਕੋਈ ਇੰਨੀ ਵਧੀਆ ਨਹੀਂ ਹੈ ਇਹਦੇ ਮੁਕਾਬਲੇ। ਪਾਕਿਸਤਾਨ ਰੁਪਏ ਦੀ ਅਸੀਂ ਗੱਲ ਕਰੀਏ ਤੇ ਇੱਕ ਕੈਨੇਡੀਅਨ ਦੇ ਮੁਕਾਬਲੇ 204 ਰੁਪਏ ਤੇ 86 ਪੈਸੇ ਇੰਡੀਆ ਦੇ ਰੁਪਏ ਨਾਲੋਂ ਤਕਰੀਬਨ 3 ਗੁਣਾ ਜ਼ਿਆਦਾ ਜਿਹੜੇ ਨੇ ਤੁਹਾਨੂੰ ਪਾਕਿਸਤਾਨੀ ਰੁਪਏ ਇੱਕ ਕੈਨੇਡੀਅਨ ਦੇ ਤਕਰੀਬਨ ਥੋੜ੍ਹੇ ਜਿਹਾ ਘੱਟ ਚਲੋ 19 ਮਿਲ ਜਾਣਗੇ। ਸੋ 205 ਰੁਪਏ ਦੇ ਆਸ ਪਾਸ ਇਸ ਵੇਲੇ ਪਾਕਿਸਤਾਨੀ ਰੁਪਏ ਜਿਹੜੇ ਤੁਹਾਨੂੰ ਮਿਲਣਗੇ। ਅਤੇ ਕੰਪੈਰੀਜ਼ਨ ਜਿਹੜਾ ਹੈ ਅਸੀਂ ਰੋਜ਼ ਰੋਜ਼ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ। ਅਤੇ ਹੁਣ ਗੱਲ ਕਰ ਲੈਂਦੇ ਹਾਂ ਜੀ ਮਿਡਲ ਈਸਟ ਦੀ। ਕੱਲ੍ਹ ਜਿਹੜੇ ਹਾਲਾਤ ਪੈਦਾ ਹੋਏ ਸੀ ਸਟ੍ਰੇਟ ਆਫ ਫਾਰਮੂਜ਼ ਨੂੰ ਲੈ ਕੇ ਸਾਰੀਆਂ ਗੱਲਾਂ ਟਿਕੀਆਂ ਹੋਈਆਂ। ਖਾੜੀ ਦੇ ਕੁਛ ਮੁਲਕ ਕਹਿ ਰਹੇ ਸੀ ਕਿ ਇਰਾਨ ਨੇ ਸਾਡੇ 'ਤੇ ਹਮਲਾ ਕੀਤਾ ਹੈ, ਇੱਕ ਬਹੁਤ ਵੱਡੀ ਤੇਲ ਦੀ ਫੈਸਿਲਿਟੀ 'ਤੇ ਅੱਗ ਲੱਗਣ ਦੀ ਖਬਰ ਜਿਹੜੀ ਉਹ ਆਈ ਸੀ, ਜਿਸ ਦਾ ਬਲੇਮ ਇਰਾਨ 'ਤੇ ਲਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਕੀਤੇ ਗਏ ਹਮਲੇ ਕਾਰਨ ਹੋਇਆ। ਇਰਾਨ ਉਸ ਮਾਮਲੇ ਦੇ ਵਿੱਚ ਚੁੱਪ ਰਿਹਾ, ਲੇਕਿਨ ਸਮੁੰਦਰੀ ਜਹਾਜ਼ਾਂ ਦੇ ਰਸਤੇ ਨੂੰ ਲੈ ਕੇ ਅਜੇ ਤੱਕ ਅਨਸਰਟਨਟੀ ਜਿਹੜੀ ਆ ਬਹੁਤ ਜ਼ਿਆਦਾ ਬਣੀ ਹੋਈ ਹੈ। ਇਸ ਅਨਸਰਟਨਟੀ ਦਾ ਕਰਕੇ ਮਾਰਕੀਟ ਇਸੇ ਤਰ੍ਹਾਂ ਹੈ। US ਡਿਫੈਂਸ ਸੈਕਟਰੀ ਪੀਟ ਹੈਗਸੈਥ ਕਹਿੰਦੇ ਨੇ ਕਿ US ਇਰਾਨ ਸੀਜ਼ ਫਾਇਰ ਖਤਮ ਨਹੀਂ ਹੋਈ, ਭਾਵ ਪਿਛਲੇ ਦਿਨਾਂ ਦੇ ਵਿੱਚ ਜੋ ਹਮਲੇ ਵਗੈਰਾ ਛੋਟੇ ਮੋਟੇ ਹੋਏ ਨੇ, ਜੋ ਕੱਲ੍ਹ ਅਤੇ ਪਰਸੋਂ ਦੇ ਵਿੱਚ, ਉਹਦਾ ਇਹ ਕਹਿੰਦੇ ਮਤਲਬ ਨਹੀਂ ਹੈ ਕਿ ਜੰਗਬੰਦੀ ਸਾਡੀ ਖਤਮ ਹੋ ਗਈ ਹੈ। ਸਟੇਟ ਆਫ ਫਾਰਮੂਜ਼ ਦੇ ਵਿੱਚ ਸੋਮਵਾਰ ਨੂੰ ਖਾਸ ਤੌਰ 'ਤੇ ਜਿਹੜੇ ਹਮਲੇ ਹੋਏ ਉਹਨਾਂ ਦੇ ਬਾਰੇ ਉਹ ਗੱਲ ਕਰ ਰਹੇ ਸੀ। ਉਹਨਾਂ ਨੇ ਵੀ ਇਹ ਕਿਹਾ ਕਿ ਵਾਟਰਵੇਅ ਦੇ ਵਿੱਚ ਅਸੀਂ ਕੁਛ ਲਾਈਨਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਅਤੇ 2 ਕਮਰਸ਼ਲ USA ਦੇ ਜਿਹੜੇ ਸ਼ਿਪ ਨੇ ਸੋਮਵਾਰ ਨੂੰ ਉਹਨਾਂ ਨੂੰ ਅਸੀਂ ਕੱਢਿਆ। ਇਰਾਨ ਦੇ ਜਿਹੜੇ ਕੁਛ ਮੁੱਖ ਗੱਲਬਾਤ ਕਰਨ ਵਾਲੇ ਲੋਕ ਹੈਗੇ ਨੇ, ਉਹ ਕਹਿੰਦੇ ਨੇ ਕਿ ਅਸੀਂ ਵਾਰਨਿੰਗ ਦੇ ਰਹੇ USA ਨੂੰ ਕਿ ਅਸੀਂ ਸਿਰਫ ਅਜੇ ਸ਼ੁਰੂਆਤ ਜੀ ਕੀਤੀ ਹੈ, ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਇੱਥੋਂ ਧੱਕੇਸ਼ਾਹੀ ਨਾ ਕਰੋ। ਡੋਨਲਡ ਟਰੰਪ

ਜਿਹੜੇ ਕਹਿੰਦੇ ਨੇ ਕਿ ਅਸੀਂ ਪ੍ਰੋਜੈਕਟ ਫਰੀਡਮ ਚਲਾਇਆ ਹੋਇਆ, ਉਹ US ਮਿਲਟਰੀ ਨੂੰ ਵਰਤਣਾ ਚਾਹੁੰਦੇ ਨੇ ਕਿ ਕਾਰਗੋ ਸ਼ਿਪ ਜਿਹੜੇ ਹੈਗੇ ਨੇ ਜੀ ਫਸੇ ਹੋਏ ਜਾਂ ਜਿਹਨਾਂ ਨੂੰ ਲਿਆਉਣਾ ਚਾਹੁੰਦੇ ਨੇ ਸਟੇਟ ਆਫ ਫਾਰਮੂਸ ਦੇ ਵਿੱਚੋਂ, ਉਹਨਾਂ ਨੂੰ ਮਿਲਟਰੀ ਦੇ ਨਾਲ ਗਾਈਡ ਕਰਕੇ ਲਿਆਂਦਾ ਜਾਵੇ। ਇਸ ਤੋਂ ਪਹਿਲਾਂ ਨਾਟੋ ਮੁਲਕਾਂ ਨੂੰ ਜਾਂ ਯੂਰਪ ਦੇ ਜਾਂ ਕੁਛ ਹੋਰ ਮੁਲਕਾਂ ਨੂੰ ਕਹਿ ਚੁੱਕੇ ਨੇ ਕਿ ਉਹ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਗਾਈਡ ਕਰਕੇ ਐਸਕੋਰਟ ਕਰਕੇ ਜਹਾਜ਼ਾਂ ਨੂੰ ਉੱਥੋਂ ਕੱਢੀਏ, ਜਿਸ ਨੂੰ ਬਾਕੀ ਦੇਸ਼ ਨਾ ਕਰ ਚੁੱਕੇ ਨੇ। ਹੁਣ ਈਰਾਨ ਵਾਲਿਆਂ ਨੇ ਇਹ ਗੱਲ ਕੀਤੀ ਹੈ ਕਿ ਸਟ੍ਰੇਟ ਇਸ ਰਸਤੇ ਦੇ ਉੱਪਰ ਸਾਡਾ ਹੀ ਕਬਜ਼ਾ ਹੈ ਅਤੇ ਮਿਜ਼ਾਈਲ ਅਤੇ ਡਰੋਨ ਜਿਹੜੇ ਨੇ ਕੁਛ ਕਮਰਸ਼ਲ ਅਤੇ ਮਿਲਟਰੀ ਸ਼ਿਪਸ 'ਤੇ ਉਹਨਾਂ ਨੇ ਫਾਇਰ ਕੀਤੇ USA ਦੇ ਦੱਸਣ ਮੁਤਾਬਕ। ਲੇਕਿਨ ਇਸ ਵੇਲੇ ਵੀ UAE ਨੇ ਰਿਪੋਰਟ ਕੀਤਾ ਹੈ ਕਿ ਈਰਾਨ ਵੱਲੋਂ ਹੋਰ ਹਮਲੇ ਉਹਨਾਂ 'ਤੇ ਹੋਏ ਨੇ ਅਤੇ 15 ਈਰਾਨੀ ਮਿਜ਼ਾਈਲਾਂ ਜਿਹੜੀਆਂ ਨੇ ਅਤੇ 4 ਡਰੋਨ ਉਹਨਾਂ ਨੇ ਇੰਟਰਸੈਪਟ ਕੀਤੇ ਨੇ, ਭਾਵ ਹਵਾ ਵਿੱਚ ਹੀ ਉਹਨਾਂ ਨੂੰ ਖਤਮ ਕੀਤਾ। ਇੱਕ ਕੈਪਟਨ ਹੈਗੇ ਨੇ ਜੋ ਜਹਾਜ਼ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚ ਫਸਿਆ ਹੋਇਆ, ਉਹਨਾਂ ਨੇ ਇੱਕ ਮੀਡੀਆ ਨਾਲ ਗੱਲਬਾਤ ਕਰਕੇ ਇਹ ਗੱਲ ਕੀਤੀ ਹੈ ਕਿ ਇਸ ਬਹੁਤ ਅਹਿਮ ਸਮੁੰਦਰ ਦੇ ਪਾਣੀ ਰਸਤੇ ਦੇ ਵਿੱਚ USA ਅਤੇ ਈਰਾਨ ਦੁਆਰਾ ਪਾਵਰ ਸਟਰਗਲ ਦੇ ਵਿੱਚ ਉਹ ਬਹੁਤ ਸਾਰੇ ਫਸੇ ਹੋਏ ਨੇ। ਇਹ ਸਟੇਟ ਇੱਕ ਕੈਪਟਨ ਜਿਹੜੇ ਨੇ ਜੀ ਭਾਰਤੀ ਮੂਲ ਦੇ ਨੇ, ਰਮਨ ਕਪੂਰ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰੈਸ਼ਰ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦੇ ਸ਼ਿਪ ਦੇ ਆਸੇ ਪਾਸੇ ਸੈਂਕੜੇ ਮਿਜ਼ਾਈਲਾਂ ਜਿਹੜੀਆਂ ਨੇ ਉਹ ਘੁੰਮ ਰਹੀਆਂ ਨੇ ਅਤੇ ਧਮਾਕਿਆਂ ਦੀ ਆਵਾਜ਼ ਵੀ ਸੁਣੀ ਹੋਈ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਕਿ US ਦੇ ਘੱਟੋ ਘੱਟ 22,000 ਮਰੀਨਰ ਜਿਹੜੇ ਨੇ ਉਹ ਉੱਥੇ ਕਮਰਸ਼ਲ ਜਿਹੜੇ ਵੈਸਲ ਨੇ, ਵਪਾਰਕ ਜਿਹੜੇ ਬੇੜੇ ਨੇ, ਉਹਨਾਂ ਦੇ ਉੱਪਰ ਫਸੇ ਹੋਏ ਨੇ ਗਲਫ ਦੇ ਵਿੱਚ ਅਤੇ ਉਹਨਾਂ ਨੂੰ ਈਰਾਨ ਨੇ ਬਲੌਕ ਕੀਤਾ ਹੋਇਆ। ਜਿਹੜੇ UAE ਨੇ ਗੱਲ ਕੀਤੀ ਸੀ ਕਿ ਅਸੀਂ ਮਿਜ਼ਾਈਲਾਂ ਰੋਕੀਆਂ ਨੇ, 15 ਮਿਜ਼ਾਈਲਾਂ ਜਾਂ 4 ਡਰੋਨ ਜੋ ਵੀ ਉਹ ਕਹਿ ਰਹੇ ਨੇ, ਉਸ ਤੋਂ ਬਾਰੇ ਈਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਹੈ IRGC, ਉਹਨਾਂ ਨੇ ਕਿਹਾ ਕਿ ਅਸੀਂ ਕੁਛ ਨਹੀਂ ਕੀਤਾ ਇਹੋ, ਅਸੀਂ ਇਸ ਤਰ੍ਹਾਂ ਦੇ ਹਮਲੇ ਨਹੀਂ ਕਰ ਰਹੇ। ਪਰ ਜਿਹੜੇ ਈਰਾਨ ਅਪਰੂਵਡ ਸਟੇਟ ਆਫ ਹਾਰਮੂਜ਼ ਦੇ ਵਿੱਚੋਂ ਰਸਤਾ ਸਮੁੰਦਰੀ ਜਹਾਜ਼ ਨਹੀਂ ਲੈਣਗੇ, ਉਹ ਕਹਿੰਦੇ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ। ਸੋ US ਪ੍ਰੈਜੀਡੈਂਟ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ, ਲੇਕਿਨ ਅਜੇ ਤੱਕ ਸੱਚਾਈ ਉੱਥੇ ਕੀ ਹੈ ਅਤੇ ਕਿਵੇਂ ਸਥਿਤੀ ਜਿਹੜੀ ਹੈ ਉਹ ਸਾਹਮਣੇ ਆਵੇ, ਇਸ ਗੱਲ ਦੇ ਬਾਰੇ ਕੁਛ ਨਹੀਂ ਹੈ। ਉੱਧਰ US ਪ੍ਰੈਜੀਡੈਂਟ ਉਹ ਕਹਿੰਦੇ ਨੇ ਕਿ ਈਰਾਨ ਨੂੰ ਹੁਣ ਚਿੱਟਾ ਝੰਡਾ, ਜੋ ਕਿ ਜਿਸਦਾ ਮਤਲਬ ਹੁੰਦਾ ਹੈ ਕਿ ਆਤਮ ਸਮਰਪਣ ਹੈ, ਸਾਡੇ ਹੱਥ ਖੜ੍ਹੇ ਨੇ, ਵੀ ਉਹਨਾਂ ਨੂੰ ਸਰੰਡਰ ਕਰ ਦੇਣਾ ਚਾਹੀਦਾ, ਆਤਮ ਸਮਰਪਣ ਕਰ ਦੇਣਾ ਚਾਹੀਦਾ। ਅਤੇ ਈਰਾਨ ਵਾਲਿਆਂ ਨੂੰ ਉਹਨਾਂ ਨੇ ਬਲੇਮ ਕੀਤਾ ਹੈ ਕਿ ਉਹਨਾਂ ਦੇ ਲੀਡਰ ਜਿਹੜੇ ਨੇ ਉਹ ਗੇਮਾਂ ਖੇਡ ਰਹੇ ਨੇ ਅਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਜਿਹੜੀ ਅਸੀਂ ਉੱਚੀਆਂ ਦੇ ਰਹੇ, ਜਿਹੜੇ ਉਹਨੇ ਸਾਡੇ ਵਰਗਿਆਂ ਨੂੰ ਇਹ ਕਹਿ ਰਹੇ ਨੇ ਹੋਰਨਾਂ ਮੁਲਕਾਂ ਨੂੰ ਕਿ ਕੋਈ ਗੱਲ ਨਹੀਂ, ਜੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਅਤੇ ਘਬਰਾਓ ਨਾ, ਇਹ ਬਹੁਤ ਘੱਟ ਕੀਮਤ ਹੈ ਬਜਾਏ ਇਸ ਦੇ ਕਿ ਈਰਾਨ ਦੇ ਕੋਲ ਨਿਊਕਲੀਅਰ ਬੰਬ ਹੋਵੇ। ਖੈਰ ਬਹੁਤ ਸਾਰੇ ਸਵਾਲ ਜਵਾਬ ਉਹਨਾਂ ਨੂੰ ਕੀਤੇ ਜਾ ਸਕਦੇ ਨੇ ਇਸ ਮੁੱਦੇ 'ਤੇ, ਪਰ ਹਾਲ ਦੀ ਘੜੀ ਕੋਈ ਪੁੱਛਣ ਵਾਲਾ ਨਹੀਂ ਹੈ। ਪਰ ਇਹ ਰਿਪੋਰਟ ਜ਼ਰੂਰ ਹੋਇਆ ਸੀ ਕਿ UAE ਦੇ ਵਿੱਚ ਇੱਕ ਵੱਡੀ ਜਿਹੜੀ ਆਇਲ ਫੈਸਿਲਿਟੀ ਹੈ ਉਸਦੇ ਉੱਪਰੋਂ ਤੇਲ ਦੀ ਜਿਹੜੀ ਫੈਸਿਲਿਟੀ ਆ ਉਸ ਦੇ ਵਿੱਚੋਂ ਧੂੰਏ ਦੇ ਬੱਦਲ ਜਿਹੜੇ ਸੀ, ਧੂੰਆਂ ਕਾਫੀ ਸਾਰਾ ਨਿਕਲਦਾ ਵੇਖਿਆ ਗਿਆ, ਇਸ ਦਾ ਮਤਲਬ ਕਿ ਉੱਥੇ ਅੱਗ ਲੱਗੀ ਹੋਈ ਹੈ। ਸੋ ਸਥਿਤੀ ਕੋਈ ਇਸ ਵੇਲੇ ਸੁਖਾਮੀ ਨਹੀਂ ਹੈ, ਅਨਸਰਟਨਟੀ ਹੀ ਕਹਿ ਸਕਦੇ ਹਾਂ। ਅਤੇ ਇਹਦੇ ਨਾਲ ਅਸੀਂ ਜਿਹੜੀ ਅਪਡੇਟ ਹੈ ਜੀ ਉਹ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨਾਲ ਸਾਂਝੀ ਕਰਦੇ ਰਹਾਂਗੇ। ਲੇਕਿਨ ਹਾਲ ਦੀ ਘੜੀ ਸਿਰਫ ਇਹੋ ਹੈ ਕਿ USA ਵਾਲੇ ਅਤੇ ਈਰਾਨ ਵਾਲੇ ਨੇ ਆਪੋ ਆਪਣੇ ਤਰੀਕੇ ਨਾਲ ਕਲੇਮ ਕਰ ਰਹੇ ਨੇ। ਸਰਪ੍ਰਾਈਜ਼ਿੰਗਲੀ ਇਸ ਮਾਮਲੇ ਦੇ ਵਿੱਚ ਇਜ਼ਰਾਈਲ ਨੂੰ ਅਜੇ ਤੱਕ ਕੋਈ ਖਾਸ ਉਹਨਾਂ ਦੇ ਕੋਈ ਬਿਆਨ ਮੇਰੇ ਸਾਹਮਣੇ ਤਾਂ ਨਹੀਂ ਆਏ, ਜਿੰਨਾ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਤੋਂ ਪਹਿਲਾਂ ਕਿ ਜਦੋਂ ਜੰਗਬੰਦੀ ਹੋਈ ਵੀ ਸੀ ਤਾਂ ਉਸਦੀ ਅਗਲੇ ਦਿਨ ਹੀ ਉਲੰਘਣਾ ਜਿਹੜੀ ਕੀਤੀ ਸੀ, ਸੀਜ਼ ਫਾਇਰ ਦੀ ਵਾਇਲੇਸ਼ਨ ਹੋ ਜਿਹੜੀ ਕੀਤੀ ਸੀ ਉਹ ਇਜ਼ਰਾਈਲ ਵੱਲੋਂ ਹੀ ਕੀਤੀ ਗਈ ਸੀ, ਭਾਵੇਂ ਲਿਬਨਾਨ ਵੱਲ ਨੂੰ ਸੀ। ਪਰ ਉਸ ਤੋਂ ਬਾਅਦ ਲੱਗਦਾ ਇਸ ਤਰ੍ਹਾਂ ਕਿ ਇਜ਼ਰਾਈਲ ਨੂੰ ਥੋੜ੍ਹਾ ਜਿਹਾ ਚੁੱਪ ਬੈਠਣ ਲਈ ਕਿਹਾ ਗਿਆ। ਖੈਰ ਉਹ ਕਿੰਨੀ ਦੇਰ ਬੈਠਦੇ ਨੇ, ਕੀ ਕਰਦੇ ਨੇ, ਪਰ ਲੱਗਦਾ ਇਸ ਤਰ੍ਹਾਂ ਹਾਲ ਦੀ ਘੜੀ। ਪਿੱਛੇ ਕੋਈ ਹੋਰ ਕਹਾਣੀ ਵੀ ਹੋ ਸਕਦੀ ਹੈ, ਲੇਕਿਨ ਕੁਛ ਮਾਹਿਰ ਕਹਿੰਦੇ ਨੇ ਕਿ ਸ਼ਾਇਦ

ਉਹਨਾਂ ਨੇ ਦੇਖ ਲਿਆ ਕਿ ਇਸ ਵਿੱਚ ਜੋ ਜਿੰਨੀ ਕੁ ਕਾਰਵਾਈ ਅਸੀਂ ਕਰਨੀ ਸੀ ਕਰ ਲਈ ਹੈ, ਕੋਈ ਸਾਨੂੰ ਬਹੁਤ ਜ਼ਿਆਦਾ ਲੱਭਤ ਇਸ ਵਿੱਚੋਂ ਹੁਣ ਜਾਪ ਨਹੀਂ ਰਹੀ। ਗੱਲ ਥੋੜ੍ਹੀ ਜਿਹੀ ਇੰਟਰਨੈਸ਼ਨਲ ਕੁਛ ਖਬਰਾਂ ਹੈਗੀਆਂ ਨੇ ਉਹਨਾਂ ਦੀ ਕਰਾਂਗੇ, ਲੇਕਿਨ ਕੈਨੇਡਾ ਦੀ ਕਰ ਲਈਏ ਖਬਰ। ਗਵਰਨਰ ਜਨਰਲ ਦੇ ਅਹੁਦੇ ਲਈ ਮਾਰਕ ਕਾਰਨੀ ਨੇ ਨਵੀਂ ਚੋਣ ਕਰ ਲਈ ਹੈ ਅਤੇ ਉਹਨਾਂ ਨੇ ਸਾਬਕਾ ਸੁਪਰੀਮ ਕੋਰਟ ਜਸਟਿਸ ਲੂਇਸ ਆਰਬਰ ਨੂੰ ਚੁਣ ਲਿਆ ਫੀਮੇਲ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਹਨਾਂ ਨੂੰ ਅਗਲੇ ਗਵਰਨਰ ਜਨਰਲ ਲਈ ਚੋਣ ਕੀਤੀ ਹੈ। ਫਰੈਂਕੋਫੋਨ ਹੈਗੇ ਨੇ ਜੀ, ਉਹ ਫਰੈਂਚ ਭਾਈਚਾਰੇ ਨਾਲ ਸੰਬੰਧਿਤ ਨੇ ਅਤੇ ਉਹਨਾਂ ਦੇ ਵਿੱਚ ਬਹੁਤ ਦੂਰ ਦੂਰ ਤੱਕ ਉਹਨਾਂ ਦਾ ਐਕਸਪੀਰੀਅੰਸ ਹੈ, ਜਿਸ ਵਿੱਚ ਕਈ ਉਹਨਾਂ ਨੇ ਪ੍ਰੋਸੀਕਿਊਸ਼ਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ, ਜਿਹੜੇ ਲੋਕਾਂ ਨੇ ਵਾਰ ਕ੍ਰਾਈਮ ਕੀਤੇ ਰਵਾਂਡਾ ਦੇ ਵਿੱਚ, ਯੋਗੋਸਲਾਵੀਆ ਦੇ ਵਿੱਚ ਅਤੇ ਨਾਲ ਦੀ ਨਾਲ ਯੂਐਨ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨਰ ਦੇ ਤੌਰ 'ਤੇ ਵੀ ਉਹ ਸੇਵਾ ਨਿਭਾ ਚੁੱਕੇ ਨੇ। ਆਰਬਰ ਜਿਹੜੇ ਨੇ ਉਹ ਕਿੰਗ ਦੇ ਰਿਪ੍ਰੈਜੈਂਟੇਟਿਵ ਹੁੰਦੇ ਨੇ, ਉਹਨਾਂ ਦੇ ਨੁਮਾਇੰਦੇ ਹੁੰਦੇ ਨੇ ਅਤੇ ਕਮਾਂਡਰ ਇਨ ਚੀਫ ਹੁੰਦੇ ਨੇ ਕੈਨੇਡਾ ਦੀਆਂ ਆਰਮਡ ਫੋਰਸਿਸ ਦੇ। ਮੇਰੀ ਸਾਈਮਨ ਰਿਟਾਇਰ ਹੋਣ ਜਾ ਰਹੇ ਨੇ, ਜੋ ਕਿ ਪਹਿਲੇ ਇੰਡੀਜਨਸ ਗਵਰਨਰ ਜਨਰਲ ਸੀ ਅਤੇ ਜਿਨ੍ਹਾਂ ਦੀ 5 ਸਾਲਾਂ ਦੀ ਮਿਆਦ ਜਿਹੜੀ ਹੈ ਉਹ ਛੇਤੀ ਖਤਮ ਹੋ ਰਹੀ ਹੈ। ਲੂਇਸ ਆਰਬਰ ਦੀ ਉਮਰ 79 ਸਾਲ ਹੈ ਅਤੇ ਆਪਣੇ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਜੱਜ ਹੋ ਰਹੇ ਨੇ। ਉਹਨਾਂ ਕੋਲ ਘੱਟੋ ਘੱਟ 42 ਜਿਹੜੀਆਂ ਆਨਰੇਰੀ ਡਾਕਟਰੇਟਸ ਹੈਗੀਆਂ ਨੇ ਅਤੇ ਕੰਪੈਨੀਅਨ ਆਫ ਦ ਆਰਡਰ ਆਫ ਕੈਨੇਡਾ ਹੈਗੇ ਨੇ ਅਤੇ ਜੋ ਕਿ ਕੈਨੇਡਾ ਦਾ ਹਾਈਐਸਟ ਆਨਰ ਹੈ। ਉਹਨਾਂ ਨੇ ਲੀਗਲ ਵਰਕ ਅਤੇ ਇੱਥੇ ਕੈਨੇਡਾ ਦੇ ਵਿੱਚ ਜੋ ਦੁਨੀਆਂ ਵਿੱਚ ਕੀਤਾ ਇਸ ਲਈ ਉਹਨਾਂ ਦੀ ਕਾਫੀ ਸਾਰੀ ਮਾਨਤਾ ਹੈ। ਮਾਰਕ ਕਾਰਨੀ ਨੇ ਉਹਨਾਂ ਦੇ ਨਾਮ ਦਾ ਐਲਾਨ ਕਰਦੇ ਹੋਏ ਇਹ ਕਿਹਾ ਕਿ ਸਾਡੀ ਰਵਾਇਤ ਜਿਹੜੀ ਹੈ ਪੀਸ ਕਾਨੂੰਨ ਅਤੇ ਚੰਗੀਆਂ ਸਰਕਾਰਾਂ ਅਤੇ ਕੋਨਸਟੀਟਿਊਸ਼ਨਲ ਆਰਡਰ ਦੀ ਗਵਰਨੈਂਸ ਅਤੇ ਗਾਰਡੀਅਨ ਇਹ ਲੂਇਸ ਆਰਬਰ ਉਸ ਚੀਜ਼ ਨੂੰ ਬੈਸਟ ਰਿਪ੍ਰਜੈਂਟ ਕਰਨਗੇ। ਸੋ ਉਹ ਸਹੁੰ ਚੁੱਕਣਗੇ ਜਦੋਂ ਉਹ ਮੇਰੀ ਸਾਈਮਨ ਰਿਟਾਇਰ ਹੋਣਗੇ। ਸੋ ਕਾਰਨੀ ਨੇ ਸਟ੍ਰੈਸ ਕੀਤਾ ਕਿ ਉਹਨਾਂ ਦਾ ਜਿਹੜਾ ਲੀਗਲ ਖੇਤਰ ਦੇ ਵਿੱਚ ਜੋ ਸਮਾਂ ਹੈ, ਜਿਸ ਵਿੱਚ ਦੁਨੀਆ ਦੇ ਬਹੁਤ ਸਾਰੇ ਮੁੱਦਿਆਂ ਦੇ ਬਾਰੇ ਉਹਨਾਂ ਨੂੰ ਕਾਫੀ ਡੂੰਘੀ ਸਮਝ ਹੈ। ਸੋ ਉਹਨਾਂ ਨੂੰ ਐਕਸਪੀਰੀਅੰਸ ਹੈ ਅਤੇ ਯੂਐਨ ਦੇ ਵਿੱਚ ਸਪੈਸ਼ਲ ਰਿਪ੍ਰੈਜੈਂਟੇਟਿਵ ਰਹਿ ਚੁੱਕੇ ਨੇ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੇ ਵੀ। ਸੋ ਉਹਨਾਂ ਕੋਲ ਕਾਫੀ ਸਾਰਾ ਐਕਸਪੀਰੀਅੰਸ ਹੈ ਜੀ।

ਅਗਲੀ ਖਬਰਾਂ ਵੱਲ ਚੱਲਦੇ ਹਾਂ। ਕੱਲ ਅਸੀਂ ਖਬਰ ਦਿੱਤੀ ਸੀ ਕਿ ਇੱਕ ਕਰੂਜ਼ ਸ਼ਿਪ ਹੈ ਜਿਸ ਤੇ ਸਮੁੰਦਰ ਦੇ ਵਿੱਚ ਕਰੂਜ਼ ਤੇ ਗਏ ਹੋਏ ਬਹੁਤ ਸਾਰੇ ਮੁਸਾਫਰ ਮੁਸ਼ਕਲ ਦੇ ਵਿੱਚ ਫਸ ਗਏ ਨੇ। ਇਸ ਕਰਕੇ ਕਿਉਂਕਿ ਇੱਕ ਵਾਇਰਸ ਹੈ, ਹੰਟਾ ਵਾਇਰਸ, ਉਹ ਪਾਇਆ ਗਿਆ ਤੇ ਦੋ ਤਿੰਨ ਮੁਸਾਫਰਾਂ ਦੀ ਮੌਤ ਹੋਣ ਦੀ ਖਬਰ ਸੀ ਉਸ ਵਾਇਰਸ ਦੇ ਨਾਲ ਤੇ ਕਈਆਂ ਦੇ ਬਿਮਾਰ ਹੋਣ ਦੀ। ਇਹ ਵੀ ਦੱਸਿਆ ਗਿਆ ਸੀ ਕਿ ਰੋਡੈਂਟਸ ਜਿਹੜੇ ਹੁੰਦੇ ਨੇ ਜਿਵੇਂ ਚੂਹੇ ਵਗੈਰਾ ਜਾਂ ਕੋਈ ਹੋਰ ਇਸ ਤਰ੍ਹਾਂ ਚੀਜ਼ਾਂ, ਉਹਨਾਂ ਦੇ ਗੰਦਗੀ ਤੇ ਉਹਨਾਂ ਦੇ ਪਿਸ਼ਾਬ ਦੇ ਨਾਲ ਮਿਕਸ ਹੋਈਆਂ ਚੀਜ਼ਾਂ ਜਦੋਂ ਇਨਸਾਨੀ ਸੰਪਰਕ ਦੇ ਵਿੱਚ ਆਉਂਦੀਆਂ ਨੇ ਤਾਂ ਉੱਥੋਂ ਬਿਮਾਰੀ ਫੈਲਦੀ ਹੈ। ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ ਇੱਕ ਆਈਲੈਂਡ ਤੋਂ ਇੱਕ ਫਲਾਈਟ ਆਈ ਸੀ ਸੇਂਟ ਹੈਲੇਨਾ ਅਤੇ ਜੋਹਨਸਬਰਗ ਤੋਂ ਕਰੂਜ਼ ਸ਼ਿਪ ਦੇ ਇੱਕ ਪੈਸੰਜਰ ਦੁਆਰਾ ਜਿਸ ਦੀ ਮੌਤ ਹੋ ਗਈ ਹੈ ਅਤੇ 1 ਅਪ੍ਰੈਲ 2025 ਦੀ ਉਸ ਫਲਾਈਟ ਦੇ ਵਿੱਚ 82 ਮੁਸਾਫਰ ਸਨ ਅਤੇ 6 ਕਰੂ ਮੈਂਬਰ ਸਨ। ਸਾਊਥ ਅਫਰੀਕਨ ਬੈਸਟ ਕੈਰੀਅਰ ਜਿਹੜਾ ਏਅਰਲਿੰਕ ਹੈ ਉਹਨਾਂ ਦੇ ਦੱਸਣ ਮੁਤਾਬਕ, ਸੋ ਉਸ ਦੀ ਵੱਖਰੇ ਤੌਰ 'ਤੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਇਹ ਹੰਟਾ ਵਾਇਰਸ ਕਾਫੀ ਸੀਰੀਅਸ ਹੈ ਅਤੇ ਇਸ ਨੂੰ ਹੁਣ ਡੀਲ ਕੀਤਾ ਜਾ ਰਿਹਾ ਅਤੇ WHO ਕਨਫਰਮ ਕੀਤਾ ਕਿ ਅਸੀਂ ਜਿਹੜਾ ਹੈ ਪੈਸੰਜਰ ਜਿਹੜੇ ਨੇ ਕਰੂਜ਼ ਸ਼ਿਪ ਦੇ ਵਿੱਚ ਉਹਨਾਂ ਦੇ ਵਿੱਚ ਅਸੀਂ ਕਨਫਰਮ ਕਰਦੇ ਹਾਂ ਕਿ ਉਹਨਾਂ ਦੇ ਵਿੱਚ ਇਹ ਫੈਲਿਆ ਹੋਇਆ। ਪਰ ਇਹ ਜਿਵੇਂ ਪਹਿਲਾਂ ਦੱਸਿਆ ਕਿ ਰੋਡੈਂਟਸ ਤੋਂ ਫੈਲਦਾ, ਪਰ WHO ਨੇ ਕਿਹਾ ਕਿ ਇਹ ਜਿਹੜੇ ਕਲੋਜ਼ ਕੰਟੈਕਟ ਵਿੱਚ ਲੋਕ ਰਹੇ ਹੋਣ, ਇਸ MV ਹੋਂਡੀਅਸ ਫੈਸਲ ਜਿਹੜਾ ਕਰੂਜ਼ ਸ਼ਿਪ ਆ ਉਸ ਦੇ ਵਿੱਚ, ਉਹ ਸਾਰੇ ਜਿਹੜੇ ਨੇ ਉਹ ਇਸ ਤੋਂ ਪ੍ਰਭਾਵਿਤ ਹੋ ਸਕਦੇ ਨੇ। ਅਸੀਂ ਮੈਡੀਕਲੀ ਇਵੈਕੂਏਟ ਕਰ ਰਹੇ ਹਾਂ ਲੋਕਾਂ ਨੂੰ ਹੋਲੈਂਡ ਦੇ ਵਿੱਚ।

0: ਵਿੱਚ, ਕਈ ਹੋਰ ਜਗ੍ਹਾ ਦੇ ਵਿੱਚ, ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ 'ਤੇ ਪੇਸ਼ੈਂਟ ਜਾ ਸਕਦੇ ਨੇ। 149 ਵੈਸੇ ਮੁਸਾਫਰ ਨੇ ਇਸ 'ਤੇ, ਅਤੇ 23 ਮੁਲਕਾਂ ਤੋਂ ਹੈਗੇ ਨੇ, ਅਤੇ ਇਹਨਾਂ ਦੇ ਵਿੱਚ ਕੋਈ ਬ੍ਰਿਟਿਸ਼ ਹੈ, ਕੈਨੇਡੀਅਨ ਹੈ, ਅਮੈਰੀਕਨ ਹੈ, ਸਾਰੇ ਤਕਰੀਬਨ ਇਹੋ ਜਿਹੇ ਮੁਲਕਾਂ ਦੇ ਜੋ ਕਰੂਜ਼ ਵਗੈਰਾ 'ਤੇ ਲੋਕ ਜਾਂਦੇ ਨੇ ਉਹ ਸਾਰੇ ਹੈਗੇ ਨੇ। ਉਹਨਾਂ ਨੂੰ ਬਹੁਤ ਕਲੋਜ਼ਲੀ ਜਿਹੜਾ ਹੈ ਜੀ ਵਾਚ ਕੀਤਾ ਜਾ ਰਿਹਾ ਹੈ। ਸੋ ਇਸ ਵਾਇਰਸ ਤੋਂ ਹੁਣ ਕਿਵੇਂ ਅੱਗੇ ਵਧਣ ਤੋਂ ਇਸ ਨੂੰ ਰੋਕਿਆ ਜਾਵੇਗਾ, ਅਤੇ ਮੁਸਾਫਰਾਂ ਨੂੰ ਕਿਵੇਂ ਕੰਟੇਨ ਕੀਤਾ ਜਾਵੇਗਾ, ਅਤੇ ਉਹਨਾਂ ਦਾ ਇਲਾਜ ਕਿਵੇਂ ਹੋਵੇਗਾ, ਇਹ ਆਪਣੇ ਆਪ ਦੇ ਵਿੱਚ ਵਰਲਡ ਹੈਲਥ ਆਰਗਨਾਈਜੇਸ਼ਨ ਅਤੇ ਹੋਰ ਜਿਹੜੀਆਂ ਹੈਲਥ ਅਥਾਰਟੀਜ਼ ਲੋਕਲ ਜਿੱਥੇ ਜਿੱਥੇ ਇਹਦੇ ਮੁਸਾਫਰ ਪਹੁੰਚਣਗੇ ਉਹਨਾਂ ਲਈ ਕਾਫੀ ਵੱਡਾ ਇਹ ਚੈਲੰਜ ਹੋਵੇਗਾ ਜੀ। ਰੇਡੀਓ ਸੁਰ ਸੰਗਮ 'ਤੇ ਜੀ ਇੱਕ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸ਼ੇਅਰ ਕਰਦੇ ਹਾਂ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵਰਾਇਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ, 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕਿੱਦਾਂ ਵੀਰੇ?

0: ਐ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
1: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
4: ਓਹੋ ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣੇ ਨੇ ਤੇ 587-832-1208 ਤੇ ਕਾਲ ਕਰ ਲਓ 587-832-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਫੋਨ ਨੰਬਰ ਹੈ ਜੀ 587-832-1208 ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ ਤੇ ਜੇ ਤੁਸੀਂ ਵਧੀਆ ਡੀਲ ਲੈਣਾ ਚਾਹੁੰਦੇ ਹੋ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ ਫੋਨ ਨੰਬਰ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਭਰੋਸੇਯੋਗ ਸੇਵਾਵਾਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਆਪ ਜੀ ਨੂੰ ਦੇਣਗੇ ਇੰਸ਼ੋਰੈਂਸ ਦੀਆਂ ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਸੁਪਰਵਿਜ਼ਰ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ YYC ਹੋਮ ਕੇਅਰ ਇਹ ਕੰਪਨੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ ਸਰਕਾਰੀ ਖਰਚੇ ਤੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਗੇ ਬਿੱਲ ਸਰਕਾਰ ਨੂੰ ਭੇਜਣਗੇ ਆਪਣੀ ਬੋਲੀ ਵਿੱਚ ਸੇਵਾਵਾਂ ਦੇਣਗੇ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਤੇ ਉਹਨਾਂ ਦਾ ਫੋਨ ਨੰਬਰ ਨੋਟ ਕਰੋ 825-760-0983 825-760-0983 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ

ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲਦਾ ਹੈ ਜੀ ਤੇ ਦੇਸੀ ਕੋਏ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਬਹੁਤ ਵਧੀਆ ਸੈਟਿੰਗ ਫੈਮਿਲੀ ਦੇ ਵਾਸਤੇ ਬਹੁਤ ਵਧੀਆ ਸਰਵਿਸ ਵੈਜ ਨਾਨ ਵੈਜ ਤੁਸੀਂ ਜਾ ਕੇ ਖਾਣਾ ਹੋਵੇ ਜਾਂ ਲਿਆਉਣਾ ਹੋਵੇ ਆਰਡਰ ਕਰਕੇ 24 ਘੰਟੇ ਬਿਲਕੁਲ ਦੇਖਣ ਦੀ ਲੋੜ ਨਹੀਂ ਹੈ ਫੋਨ ਨੰਬਰ ਨੋਟ ਕਰ ਲਓ 403-461-61 403-461-6161 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਫੋਟੋ ਸਟੂਡੀਓ ਹੈ ਸਿਰਫ $7 ਵਿੱਚ ਦੋ ਪਾਸਪੋਰਟ ਸਾਈਜ਼ ਫੋਟੋਆਂ ਪਾਸਪੋਰਟ ਸਾਈਜ਼ ਭਾਵੇਂ ਕੈਨੇਡੀਅਨ ਹੋਵੇ ਇੰਡੀਅਨ ਹੋਵੇ ਵੀਜ਼ਾ ਪੀ ਆਰ ਕਿਸੇ ਵੀ ਤਰ੍ਹਾਂ ਦੀ ਫੋਟੋ ਦੀ ਲੋੜ ਹੋਵੇ ਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਕੰਟੈਕਟ ਕਰ ਲਓ 403-947-0060 403-947-0060 ਪਿਕਸਲ ਫੋਟੋ ਸਟੂਡੀਓ ਆਹ ਹੁਣ ਖਬਰਾਂ ਤੇ ਚਰਚਾ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ ਦੱਸ ਦਈਏ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਗੱਲਬਾਤ ਪੰਜਾਬ ਦੀ ਸਥਿਤੀ ਦੇ ਬਾਰੇ ਰਾਜਨੀਤਿਕ ਸਥਿਤੀ ਦੇ ਬਾਰੇ ਕੀਤੀ ਜਾਵੇਗੀ ਬੜੀਆਂ ਅਹਿਮ ਖਬਰਾਂ ਅਜੇ ਬਾਕੀ ਨੇ ਇਸ ਪ੍ਰੋਗਰਾਮ ਵਿੱਚ ਤੇ ਆਓ ਉਹਨਾਂ ਤੇ ਵਾਰੀ ਵਾਰੀ ਸਿਰ ਚਰਚਾ ਕਰਦੇ ਹਾਂ ਚੀਨ ਦੇ ਹੁਨਾਨ ਸੂਬੇ ਦੇ ਵਿੱਚ ਪਟਾਕਿਆਂ ਦੀ ਇੱਕ ਫੈਕਟਰੀ ਦੇ ਵਿੱਚ 26 ਲੋਕ ਮਾਰੇ ਗਏ ਨੇ ਅਤੇ ਘੱਟੋ ਘੱਟ 61 ਲੋਕ 61 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਸਟੇਟ ਮੀਡੀਆ ਦੇ ਦੱਸਣ ਮੁਤਾਬਕ ਚਾਈਨਾ ਦੇ ਵਿੱਚੋਂ ਸਜੇ ਕਿਤੇ ਖਬਰ ਵੀ ਬਾਹਰ ਨਿਕਲ ਕੇ ਨਹੀਂ ਆਉਂਦੀ ਪਰ ਇਸ ਖਬਰ ਦੇ ਬਾਰੇ ਜਿੰਨੀ ਕੁ ਜਾਣਕਾਰੀ ਹੁਣ ਤੱਕ ਆਈ ਹੈ ਉਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਹੁਸ਼ੈਂਗ ਫਾਇਰ ਵਰਕਸ ਪਲਾਂਟ ਜਿਹੜਾ ਹੈ ਉਸ ਵਿੱਚ ਰੈਸਕਿਊ ਓਪਰੇਸ਼ਨ ਜਿਹੜੇ ਨੇ ਹੁਣ ਖਤਮ ਹੋ ਗਏ ਨੇ ਅਤੇ ਇੱਕ ਧਮਾਕਾ ਹੋਇਆ ਸੋਮਵਾਰ ਬਾਅਦ ਦੁਪਹਿਰ ਜਿਸ ਦੇ ਵਿੱਚ 3 ਕਿਲੋਮੀਟਰ ਦੇ ਰੇਡੀਅਸ ਵਿੱਚ ਸਭ ਲੋਕਾਂ ਨੂੰ ਉੱਥੋਂ ਕੱਢਣਾ ਪਿਆ ਅਥਾਰਟੀਜ਼ ਨੇ 1500 ਤੋਂ ਵੱਧ ਐਮਰਜੈਂਸੀ ਰਿਸਪੋਂਡਰ ਜਿਹੜੇ ਸੀ ਉਹਨਾਂ ਦੀ ਡਿਊਟੀ ਲਾਈ ਜਿਨ੍ਹਾਂ ਨੇ ਕੁੱਤਿਆਂ ਦੀ ਡਰੋਨਸ ਦੀ ਰੋਬੋਟਸ ਦੀ ਮਦਦ ਦੇ ਨਾਲ ਲੋਕਾਂ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਬਹੁਤ ਸਾਰੇ ਫਾਇਰ ਵਰਕਸ ਜਿਹੜੇ ਨੇ ਚਾਈਨਾ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਹਰ ਸਾਲ ਦੁਨੀਆ ਭਰ ਨੂੰ ਸਪਲਾਈ ਕੀਤੇ ਜਾਂਦੇ ਨੇ ਸੋ ਏਜ ਜਿਹੜੀ ਜ਼ਖਮੀ ਲੋਕਾਂ ਦੀ ਹੈ ਉਹ 20 ਸਾਲ ਤੋਂ ਲੈ ਕੇ 60 ਸਾਲਾਂ ਦੀ ਉਮਰ ਦੇ ਦਰਮਿਆਨ ਹੈ ਅਤੇ ਬਹੁਤ ਸਾਰਿਆਂ ਨੂੰ ਜਿਹੜੀਆਂ ਸੱਟਾਂ ਨੇ ਉਹ ਹੱਡੀਆਂ ਭੱਜਣ ਦੀਆਂ ਖਬਰਾਂ ਤੋਂ ਜਿਹੜੀਆਂ ਨੇ ਉਹ ਸੱਟਾਂ ਉਹਨਾਂ ਦੀਆਂ ਆਉਣ ਦੀ ਖਬਰ ਹੈ ਕਿਉਂਕਿ ਬਹੁਤ ਸਾਰਾ ਕੁਛ ਹਵਾ ਦੇ ਵਿੱਚ ਧਮਾਕੇ ਤੋਂ ਬਾਅਦ ਜਿਹੜਾ ਹੈ ਉੱਡ ਉੱਡ ਕੇ ਉਹਨਾਂ ਦੇ ਵੱਜਾ ਪ੍ਰੈਜੀਡੈਂਟ ਸ਼ੀ ਜਿਨਪਿੰਗ ਨੇ ਕਿਹਾ ਕਿ ਅਸੀਂ ਗਵਾਚਿਆਂ ਦੀ ਅਤੇ ਜ਼ਖਮੀਆਂ ਦੀ ਪੂਰੀ ਪੂਰੀ ਦੇਖਭਾਲ ਕਰ ਰਹੇ ਹਾਂ ਜੀ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਐਨਰੋਲਮੈਂਟ ਇੱਕਦਮ ਘਟ ਗਈ ਹੈ 2 ਸਾਲਾਂ ਦੀਆਂ ਇਮੀਗ੍ਰੇਸ਼ਨ ਕਟੌਤੀਆਂ ਤੋਂ ਬਾਅਦ ਅਤੇ ਕੈਪ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ 'ਤੇ ਲੱਗੀ ਅਤੇ ਸਟੱਡੀ ਪਰਮਿਟ ਜਾਰੀ ਕਰਨ ਦੀ ਰਫ਼ਤਾਰ ਬਿਲਕੁਲ ਹੇਠਾਂ ਚਲੀ ਗਈ ਹੈ ਕੋਵਿਡ-19 ਪੈਂਡੈਮਿਕ ਦੇ ਵੇਲੇ ਜੋ ਰਫ਼ਤਾਰ ਸੀ ਉੱਥੇ ਕਹਾਣੀ ਪਹੁੰਚ ਗਈ ਹੈ 2003 ਤੋਂ ਲੈ ਕੇ 3-4 ਵਰੇ ਤੱਕ ਅਤੇ 2023 ਤੋਂ ਲੈ ਕੇ 24 ਤੱਕ ਫੁੱਲ ਟਾਈਮ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪਬਲਿਕ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਦੇ ਵਿੱਚ ਕੈਨੇਡਾ ਦੇ ਸੀਗੇ ਉਹ 8 ਗੁਣਾ ਉਹਨਾਂ ਦੀ ਗਿਣਤੀ ਵਧੀ ਤਕਰੀਬਨ 20 ਸਾਲਾਂ ਦੇ ਵਿੱਚ ਪਰ ਫੈਡਰਲ ਸਰਕਾਰ ਨੇ ਜਨਵਰੀ 2024 ਦੇ ਵਿੱਚ ਸਖ਼ਤੀਆਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਨੰਬਰ ਘਟਣੇ ਸ਼ੁਰੂ ਹੋ ਗਏ ਨਵੇਂ ਐਸਟੀਮੇਟਸ ਜਿਹੜੇ ਆਏ ਨੇ ਉਹਨਾਂ ਮੁਤਾਬਕ ਫੁੱਲ ਟਾਈਮ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਪਬਲਿਕ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਦੇ ਵਿੱਚ ਉਹ 2024-25 ਦੇ ਵਰੇ ਲਈ 4% ਕਰੇ ਅਤੇ 25-26 ਦੇ ਵਰੇ ਲਈ 26% ਘੱਟ ਗਏ ਨੇ ਇਹਦੇ ਨਾਲ ਜਿਹੜੀ ਗਿਣਤੀ ਹੈ ਜੀ 2021-22 ਦੇ ਵਿੱਚ ਜਦੋਂ ਪੈਂਡੈਮਿਕ ਦਾ ਸਮਾਂ ਸੀ ਕੋਵਿਡ-19 ਸੀ ਉਸ ਵੇਲੇ ਦੇ ਲਾਗੇ ਪਹੁੰਚ ਗਏ ਨੇ ਸੋ 2023 ਦੇ ਵਿੱਚ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪਬਲਿਕ ਕਾਲਜਿਸ ਦੇ ਵਿੱਚ ਜਿਹੜੇ ਦਾਖਲ ਸਨ ਉਹਨਾਂ ਦੀ ਗਿਣਤੀ 2,88,000 ਸੀ ਅਤੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਸੀ 2,84,000 ਸੀ ਸੋ ਇਹ ਕਟੌਤੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਉਹਨਾਂ ਦਾ ਅਸਰ ਹੁਣ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਇਸ ਵੇਲੇ ਤਾਜ਼ਾ ਜਾਣਕਾਰੀ ਦੇ ਮੁਤਾਬਕ ਓਨਟੇਰੀਓ ਦੇ ਵਿੱਚ ਸਭ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਇਨਰੋਲਮੈਂਟ ਘਟੀ ਹੈ 2024-25 ਵਿੱਚ 6% ਘਟੀ ਅਤੇ 2025-26 ਵਿੱਚ 36 ਹੋ ਗਈ ਹੈ ਸੋ ਟੋਟਲ ਦੇ 2023-24 ਦੀ ਗੱਲ ਕਰੀਏ ਤਾਂ ਜਿੰਨੇ ਸਟੂਡੈਂਟ ਪੂਰੇ ਕੈਨੇਡਾ ਦੇ ਵਿੱਚ ਸੀਗੇ 10 ਸਟੂਡੈਂਟ ਇਕੱਠੇ

ਕਰ ਲਓ ਤੇ ਉਹਨਾਂ ਵਿੱਚੋਂ 6 ਓਨਟੇਰੀਓ ਦੇ ਵਿੱਚ ਸੀ ਸੋ ਸ਼ੇਅਰ ਜਿਹੜਾ ਹੈ ਕਾਫੀ ਘਟ ਚੁੱਕਾ ਹੈ ਇਸ ਵੇਲੇ ਇਸ ਸਾਲ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਤਕਰੀਬਨ 4,60,000 ਸਟੱਡੀ ਪਰਮਿਟ ਦਾ ਜਿਹੜਾ ਦੇਣ ਦਾ ਵਾਅਦਾ ਕੀਤਾ ਹੋਇਆ ਜਾਂ ਟੀਚਾ ਰੱਖਿਆ ਹੋਇਆ ਐਕਸਪੈਕਟੇਸ਼ਨ ਆ ਉਹਨਾਂ ਦੀ ਇਹਨਾਂ ਵਿੱਚੋਂ 1,55,000 ਜਿਹੜੇ ਨੇ ਉਹ ਨਵੇਂ ਪਰਮਿਟ ਜਾਰੀ ਕੀਤੇ ਜਾਣਗੇ ਜੋ ਕੈਨੇਡਾ ਵਿੱਚ ਬਾਹਰੋਂ ਆਉਣਗੇ ਅਤੇ 2,53,000 ਜਿਹੜੇ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇਗੀ ਜਾਂ ਰਿਟਰਨਿੰਗ ਸਟੂਡੈਂਟ ਹੈਗੇ ਨੇ ਸੋ ਟੀਚੇ ਤਾਂ ਜਿੰਨੇ ਰੱਖੇ ਗਏ ਸੀ ਮਿੱਥੇ ਗਏ ਸੀ ਉਹ ਹੈਗੇ ਹੀ ਹੈਗੇ ਨੇ ਓਵਰਆਲ ਗਿਣਤੀ ਵੈਸੇ ਵੀ ਕਾਫੀ ਘੱਟ ਰਹੀ ਹੈ ਜੀ ਕੈਨੇਡਾ ਵੱਲੋਂ ਮਰਚੈਂਡਾਈਜ਼ ਟਰੇਡ ਬੈਲੈਂਸ ਜਿਹੜਾ ਹੈ ਸਰਪਲਸ ਦੇ ਵਿੱਚ ਹੋਇਆ ਮਾਰਚ ਦੇ ਵਿੱਚ ਤੇਲ ਦੀਆਂ ਉੱਚੀਆਂ ਕੀਮਤਾਂ ਕਰਕੇ ਅਤੇ ਗੋਲਡ ਦੀ ਡਿਮਾਂਡ ਜਿਹੜੀ ਦੁਨੀਆ ਦੇ ਵਿੱਚ ਵਧੀ ਉਸ ਕਰਕੇ ਸਟੈਟਿਸਟਿਕਸ ਕੈਨੇਡਾ ਸਟੈਟਸਕੈਨ ਨੇ ਰਿਪੋਰਟ ਕੀਤਾ ਹੈ ਕਿ ਕੈਨੇਡਾ ਵੱਲੋਂ ਮਾਰਚ ਦੇ ਵਿੱਚ 1.78 ਬਿਲੀਅਨ ਦਾ ਸਰਪਲਸ ਰਿਕਾਰਡ ਕੀਤਾ ਗਿਆ ਜੋ ਕਿ ਇੱਕ ਸਾਲ ਪਹਿਲਾਂ ਦੇ ਮਹੀਨੇ ਨਾਲੋਂ 5.11 ਬਿਲੀਅਨ ਦਾ ਡੈਫੀਸਿਟ ਸੀ ਘਾਟਾ ਸੀ ਭਾਵ ਇਹਦਾ ਇਹ ਹੈ ਕਿ ਫਰਵਰੀ ਦੇ ਵਿੱਚ ਕੈਨੇਡਾ ਨੇ ਜਿੰਨਾ ਸਮਾਨ ਬਾਹਰਲੇ ਮੁਲਕਾਂ ਨੂੰ ਭੇਜਿਆ ਉਸ ਨਾਲੋਂ 5 ਬਿਲੀਅਨ ਦਾ ਤਕਰੀਬਨ ਜ਼ਿਆਦਾ ਖਰੀਦ ਲਿਆ ਪਰ ਜਿਉਂ ਮਾਰਚ ਮਹੀਨਾ ਆ ਗਿਆ ਅਤੇ ਤੇਲ ਕੱਚਾ ਜੋ ਕੈਨੇਡਾ ਬਹੁਤ ਭੇਜਦਾ ਹੈ ਅਤੇ ਗੋਲਡ ਵੀ ਵੇਚਦਾ ਇਸ ਦੇ ਕਰਕੇ 1.78 ਬਿਲੀਅਨ ਸਰਪਲਸ ਭਾਵ ਕਿ ਕੈਨੇਡਾ ਨੇ ਸਮਾਨ ਵੇਚਿਆ ਜ਼ਿਆਦਾ ਅਤੇ ਖਰੀਦਿਆ ਘੱਟ ਹੈ 6 ਮਹੀਨਿਆਂ ਵਿੱਚ ਪਹਿਲੀ ਵਾਰੀ ਹੋਇਆ ਕਿ ਕੈਨੇਡਾ ਨੇ ਇਹ ਸਰਪਲਸ ਜਿਹੜਾ ਹੈ ਇਹ ਇਸ ਮਾਮਲੇ ਦੇ ਵਿੱਚ ਹਾਸਲ ਕੀਤਾ ਅਤੇ ਇਰਾਨ ਦੀ ਲੜਾਈ ਕਰਕੇ ਕਰੂਡ ਆਇਲ ਦੀਆਂ ਕੀਮਤਾਂ ਵਧੀਆਂ ਅਤੇ ਉਸਦੀ ਵੈਲਿਊ ਜਿਹੜੀ ਵੱਧ ਗਈ ਹਾਲਾਂਕਿ ਓਵਰਆਲ 'ਤੇ ਤੇਲ ਸ਼ਾਇਦ ਉਨਾ ਨਾ ਗਿਆ ਹੋਵੇ ਗੋਲਡ ਪ੍ਰਾਈਸਿਸ ਮਾਰਚ ਦੇ ਵਿੱਚ ਘਟੀਆਂ ਅਤੇ ਗਲੋਬਲ ਡਿਮਾਂਡ ਜਿਹੜੀ ਸੀਗੀ ਉਹ ਥੋੜ੍ਹੀ ਜਿਹੀ ਵਧੀ ਸੋ ਐਨਾਲਿਸਟ ਉਹਨਾਂ ਨੇ ਵੈਸੇ ਫੋਰਕਾਸਟ ਕੀਤਾ ਹੋਇਆ ਸੀ ਮਾਹਰੇ ਕਹਿੰਦੇ ਸੀ ਕਿ ਮਾਰਚ ਦੇ ਜਦੋਂ ਅੰਕੜੇ ਆਉਣਗੇ ਤਾਂ 2.8 ਬਿਲੀਅਨ ਦਾ ਡੈਫੀਸਿਟ ਹੋਵੇਗਾ ਕੈਨੇਡਾ ਲਈ ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਰਾਨ ਦੀ ਲੜਾਈ ਵੀ ਲੱਗਣੀ ਆ ਸੋ ਕੈਨੇਡਾ ਦੇ ਜਿਹੜੇ ਇਹ ਦੋ ਖੇਤਰ ਨੇ ਗੋਲਡ ਦਾ ਅਤੇ ਤੇਲ ਦਾ ਜੇ ਉਹਨਾਂ ਨੂੰ ਬਾਹਰ ਕੱਢ ਦਈਏ ਕੈਨੇਡਾ ਦੀਆਂ ਐਕਸਪੋਰਟਸ ਜਿਹੜੀਆਂ ਨੇ ਜੋ ਬਾਹਰ ਨੂੰ ਸਮਾਨ ਭੇਜਣ ਦਾ ਸਿਲਸਿਲਾ ਹੈ ਜੀ ਉਹ ਥੋੜ੍ਹਾ ਜਿਹਾ ਵਧਿਆ 1.1% ਅਤੇ ਵੈਲਿਊ ਦੇ ਵਿੱਚ ਅਤੇ ਵੋਲੀਅਮ ਦੇ ਵਿੱਚ 0.3% ਘਟਿਆ ਹੈ USA ਨੂੰ ਜਿੰਨਾ ਸਮਾਨ ਜਾਂਦਾ ਹੈ ਉਸਦਾ ਸ਼ੇਅਰ ਕਾਫੀ ਘੱਟ ਗਿਆ ਹੈ ਕੱਚੇ ਤੇਲ ਦੀਆਂ ਕੀਮਤਾਂ ਅਤੇ ਪੈਸੈਂਜਰ ਕਾਰ ਅਤੇ ਲਾਈਟ ਟਰੱਕਸ ਜਿਹੜੇ ਨੇ ਕੈਨੇਡਾ ਦੇ ਐਕਸਪੋਰਟਸ ਜਿਹੜੇ ਨੇ ਉਹ ਭਾਵੇਂ ਕਿ ਗਏ ਨੇ ਉੱਥੇ ਨੂੰ USA ਨੂੰ ਅਤੇ ਮਾਰਚ ਦੇ ਵਿੱਚ ਇੱਕ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਸਮਾਨ ਜਿਹੜਾ ਹੈ ਉਹ ਕੈਨੇਡਾ ਨੂੰ ਗਿਆ ਤੇਲ ਦੇ ਲਾਈਟ ਟਰੱਕਸ ਅਤੇ ਪੈਸੈਂਜਰ ਕਾਰ ਦੇ ਚੱਲਦਿਆਂ 48 ਬਿਲੀਅਨ ਦਾ ਸਮਾਨ ਵੇਚਿਆ ਗਿਆ ਇੰਪੋਰਟਸ ਜਿਹੜੇ USA ਤੋਂ ਨੇ ਉਹ ਘਟੇ ਅਤੇ 1.2% ਘੱਟ ਗਏ ਅਤੇ ਉਹ 41 ਬਿਲੀਅਨ ਰਹਿ ਗਿਆ ਕੈਨੇਡਾ ਦਾ ਟਰੇਡ ਸਰਪਲਸ USA ਜਿਹੜਾ ਹੈ 6 ਮਹੀਨਿਆਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਹੈ 7 ਬਿਲੀਅਨ ਸਰਪਲਸ ਹੈ ਕੈਨੇਡਾ ਦਾ USA ਦੇ ਨਾਲ ਅਤੇ ਐਕਸਪੋਰਟਸ ਜਿਹੜੇ ਨੇ ਉਹ ਕੁਛ ਉਹਦਾ ਸ਼ੇਅਰ ਘਟਿਆ ਅਤੇ 66% 'ਤੇ ਹੈ ਸੋ ਕੈਨੇਡਾ ਦੇ ਐਕਸਪੋਰਟਸ ਜਿਹੜੇ ਨੇ ਦੂਸਰੇ ਦੇਸ਼ਾਂ ਨੂੰ USA ਨਾਲੋਂ ਉਹ ਵਧੇ ਨੇ ਅਤੇ ਐਕਸਪੋਰਟਸ ਟੂ ਨੋਨ US ਕੰਟਰੀ ਜਿਹੜੇ ਨੇ 9% ਵਧੇ ਮਾਰਚ ਦੇ ਵਿੱਚ ਅਤੇ ਇੰਪੋਰਟਸ ਫਰੋਮ ਅਦਰ ਕੰਟਰੀਜ਼ ਦੈਨ USA ਜਿਹੜੇ ਸੀ ਉਹ ਘਟੇ ਨੇ ਮਾਰਚ ਨਾਲ ਮਾਰਚ ਮਹੀਨੇ ਵਿੱਚ 2.2% ਕੈਨੇਡੀਅਨ ਡਾਲਰ ਵੀ ਇੰਪਰੂਵ ਹੋਇਆ ਅਤੇ ਇਸ ਸਭ ਦੇ ਚੱਲਦਿਆਂ ਇਹ ਮਾਰਚ ਮਹੀਨਾ ਕੈਨੇਡਾ ਦੇ ਵਾਸਤੇ ਇਹ ਠੀਕ ਠਾਕ ਰਿਹਾ ਔਰ ਵੱਖਰੀ ਗੱਲ ਹੈ ਕਿ ਦੁਨੀਆ ਭਰ ਦੇ ਵਿੱਚ ਜੋ ਅਨਰੈਸਟ ਹੈ ਜਿਹੜੀ ਉਸਦਾ ਕਿਸੇ ਨੂੰ ਨੁਕਸਾਨ ਵੀ ਹੋ ਰਿਹਾ ਅਤੇ ਕਿਸੇ ਨੂੰ ਇਸ ਤਰ੍ਹਾਂ ਫਾਇਦਾ ਵੀ ਹੋ ਜਾਂਦਾ ਹੈ ਗੱਲ ਕਰ ਲਈ ਕਿ ਕੈਨੇਡੀਅਨ ਜਿਹੜੇ ਨੇ USA ਨੂੰ ਜਾਣਾ ਤਾਂ ਘਟੇ ਨੇ ਅਸੀਂ ਕਈ ਮਹੀਨਿਆਂ ਤੋਂ ਰਿਪੋਰਟ ਕਰ ਰਹੇ ਹਾਂ ਪਰ ਕੁਛ ਲੋਕਲ ਸ਼ਹਿਰਾਂ ਦੇ ਵਿੱਚ ਉਹ ਵੱਧ ਆ ਜਾ ਰਹੇ ਨੇ ਨਵੇਂ ਅੰਕੜੇ ਸਟੈਟਿਸਟਿਕਸ ਕੈਨੇਡਾ ਦੇ ਜਿਹੜੇ ਆਏ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਕ੍ਰੋਸ ਬਾਰਡਰ ਟਰੈਵਲ ਜਿਹੜਾ ਕੈਨੇਡਾ ਤੋਂ ਹੈ USA ਨੂੰ ਉਹ ਲਗਾਤਾਰ 14ਵੇਂ ਮਹੀਨੇ ਵਿੱਚ ਘਟ ਰਿਹਾ USA ਨੂੰ ਜਾਣਾ ਅਤੇ ਵਾਪਸ ਆਉਣਾ ਲਗਾਤਾਰ 14 ਮਹੀਨੇ ਹੋ ਗਏ ਨੇ ਘਟ ਰਿਹਾ ਜਦਕਿ ਡੋਮੈਸਟਿਕ ਘਰੇਲੂ ਸਫ਼ਰ ਜਿਹੜਾ ਹੈ ਉਹ ਵੱਧ ਗਿਆ ਡੇਟੇ ਇਕੱਤਰ ਕੀਤੇ ਹਨ ਜਿਸ ਵਿੱਚ ਕੈਨੇਡਾ ਦੀਆਂ 8 ਵੱਡੀਆਂ ਏਅਰਪੋਰਟਸ 'ਤੇ ਪਤਾ ਲੱਗਦਾ ਹੈ ਕਿ USA ਨੂੰ ਜਿਹੜਾ ਟ੍ਰੈਫਿਕ ਹੈ ਉਹ ਮਾਰਚ 2025 ਦੇ ਨਾਲੋਂ ਮਾਰਚ 2026 ਵਿੱਚ 7% ਹੋਰ ਘਟ ਗਿਆ ਇੱਥੇ ਖਾਸ ਗੱਲ ਇਹ ਹੈ ਕਿ ਮਾਰਚ 2025 ਉਹ ਮਹੀਨਾ ਸੀ ਜਦੋਂ ਡੋਨਲਡ ਟਰੰਪ
ਨੀਤੀਆਂ ਲਾਗੂ ਕਰ ਰਹੇ ਸੀ ਤੇ ਉਹ ਸਮਝਿਆ

0: ਰਿਹਾ ਸੀ ਕਿ ਜਿਹੜਾ ਪਹਿਲੇ ਸਾਲ ਦਾ ਅਸਰ ਹੋਵੇਗਾ ਉਸ ਤੋਂ ਅਗਲੇ ਵਿੱਚ ਨਹੀਂ ਹੋਵੇਗਾ, ਲੇਕਿਨ ਅਜੇ ਵੀ ਕੈਨੇਡੀਅਨਾਂ ਦਾ ਉਧਰ ਨੂੰ ਮੂੰਹ ਕਰਨਾ ਘਟਿਆ ਹੋਇਆ। ਸੋ 1.2 ਮਿਲੀਅਨ ਪੈਸੇਂਜਰ ਸਕਰੀਨ ਹੋਏ, 12 ਲੱਖ ਮੁਸਾਫਰ ਜਿਹੜੇ ਸੀ ਉਹ ਅਮਰੀਕਾ ਨੂੰ ਗਏ ਮਾਰਚ ਦੇ ਵਿੱਚ, ਜੋ ਕਿ ਪਿਛਲੇ ਸਾਲ ਦੇ ਮਾਰਚ ਨਾਲੋਂ ਘੱਟ ਨੇ। ਜਨਵਰੀ 2025 ਵਿੱਚ ਜਿਵੇਂ ਪਹਿਲਾਂ ਦੱਸਿਆ ਇਹ ਕੰਮ ਸ਼ੁਰੂ ਹੋਇਆ ਸੀ, ਕਪੈਸਿਟੀ ਘਟਾ ਦਿੱਤੀ ਹੈ ਏਅਰ ਟ੍ਰਾਂਜ਼ਿਟ, ਏਅਰ ਇੰਡੀਆ, ਏਅਰ ਕੈਨੇਡਾ ਅਤੇ ਹੋਰਨਾਂ ਨੇ ਜਿਹੜੀਆਂ ਸੀਟਾਂ ਨੇ ਉਹ ਘਟਾਈਆਂ ਨੇ USA ਨੂੰ, USA ਦੀਆਂ ਫਲਾਈਟਾਂ ਨੂੰ। ਅਤੇ ਇਹਨਾਂ ਨੇ 16-17 ਕਿਸੇ ਨੇ ਰੂਟ ਘਟਾ ਦਿੱਤੇ ਨੇ, ਕਿਸੇ ਨੇ 10 ਘਟਾ ਦਿੱਤੇ ਨੇ। ਸੋ ਕੈਨੇਡੀਅਨ ਇਹ ਨਹੀਂ ਕਿ ਜਿਹੜੇ ਨੇ ਇਕੱਲੇ ਕੈਨੇਡੀਅਨ ਹੀ ਅਮਰੀਕਾ ਤੋਂ ਮੂੰਹ ਮੋੜ ਰਹੇ ਨੇ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ ਦੀ ਜਿਹੜੀ ਰਿਪੋਰਟ ਹੈ ਮਈ 2025 ਦੇ ਵਿੱਚ, ਉਹਨਾਂ ਵਿੱਚ ਦੁਨੀਆ ਭਰ ਦੀਆਂ 184 ਇਕੋਨਮੀਜ਼ ਉਹਨਾਂ ਨੇ ਐਨਾਲਾਈਜ਼ ਕੀਤਾ ਕਿ ਇੰਟਰਨੈਸ਼ਨਲ ਵਿਜ਼ਟਰ ਸਪੈਂਡਿੰਗ ਜਿਹੜੀ ਹੈ ਘਟੇਗੀ USA ਦੇ ਵਿੱਚ। ਚਲੋ ਬਾਕੀ ਦੇਸ਼ਾਂ ਦੀ ਗੱਲ ਅਸੀਂ ਹੁਣ ਕੈਨੇਡਾ ਦੀ ਥੋੜ੍ਹੀ ਜਿਹੀ ਹੋਰ ਕਰ ਲਈਏ। ਅਤੇ ਕੈਨੇਡੀਅਨ ਜੇ ਅਮਰੀਕਾ ਨੂੰ ਨਹੀਂ ਜਾ ਰਹੇ ਤਾਂ ਹੋਰ ਕਿੱਥੇ ਜਾ ਰਹੇ ਨੇ? ਜੀ ਹਾਂ, ਹੋਰਨਾਂ ਮੁਲਕਾਂ ਨੂੰ ਸਫ਼ਰ ਵਧਿਆ, ਪਰ ਡੋਮੈਸਟਿਕ ਪੱਧਰ 'ਤੇ ਕਿੰਨਾ ਵਧਿਆ? ਕੈਨੇਡਾ ਦੀਆਂ ਵੱਡੀਆਂ 8 ਏਅਰਪੋਰਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਮੁਸਾਫਰਾਂ ਦੀ ਗਿਣਤੀ ਘਟੀ, ਵਧੀ ਹੈ ਇੱਕ ਸਾਲ ਦੇ ਵਿੱਚ। ਮਾਰਚ ਦੀ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਵਧੀ ਹੈ ਹੈਲੀਫੈਕਸ ਜਿਹੜੀ ਏਅਰਪੋਰਟ ਹੈ, ਉੱਥੇ ਤਕਰੀਬਨ 15% ਮੁਸਾਫਰ ਵਧੇ ਨੇ। ਪੀਅਰਸਨ ਏਅਰਪੋਰਟ ਜਿਹੜੀ ਟੋਰੋਂਟੋ ਦੀ ਹੈ ਉੱਥੇ 14% ਵਧੇ ਨੇ, ਅਤੇ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ 'ਤੇ ਤਕਰੀਬਨ 11% ਮੁਸਾਫਰ ਵਧੇ ਨੇ। ਸੋ ਟ੍ਰੈਂਡ ਇਹ ਹੈ ਕਿ ਕੈਨੇਡਾ ਦੇ ਵਿੱਚ ਲੋਕ ਟਰੈਵਲ ਕਰ ਰਹੇ ਨੇ, ਉਹ USA ਨੂੰ ਟਰੈਵਲ ਘੱਟ ਗਿਆ ਅਤੇ ਓਵਰਆਲ ਟਰੈਵਲ ਵਧਿਆ। ਇਹਦਾ ਮਤਲਬ ਇਹ ਹੈ ਕਿ ਹੋਰਨਾਂ ਪਾਸਿਆਂ ਨੂੰ ਜ਼ਿਆਦਾ ਜਾ ਰਹੇ ਨੇ। ਡੋਮੈਸਟਿਕ ਟਰੈਵਲ ਦੇ ਵਿੱਚ ਕੈਨੇਡੀਅਨ ਏਅਰਲਾਈਨ ਜਿਹੜੀਆਂ ਨੇ ਉਹ ਕੁਛ ਲੋਕਲ ਉਹਨਾਂ ਨੇ ਰੂਟ ਵਧਾਏ ਨੇ, ਜਿਵੇਂ WestJet ਨੇ ਕੈਲਗਰੀ ਤੋਂ ਵਿਨੀਪੈਗ ਅਤੇ ਲੰਡਨ ਨੂੰ ਵਧਾਇਆ, ਲੰਡਨ ਓਨਟੇਰੀਓ ਨੂੰ, ਲੰਡਨ ਓਨਟੇਰੀਓ ਨੂੰ ਵੀ ਅਤੇ ਲੰਡਨ UK ਨੂੰ ਵੀ। ਸੋ ਸਟੈਟਿਸਟਿਕਸ ਕੈਨੇਡਾ ਵਾਲੇ ਕਹਿੰਦੇ ਨੇ ਕਿ ਇੰਟਰਨੈਸ਼ਨਲ ਟ੍ਰੈਫਿਕ ਜਿਹੜੀ ਕੈਨੇਡਾ ਤੋਂ ਹੈ ਉਹ ਪਿਛਲੇ ਸਾਲ ਨਾਲੋਂ ਵਧੀ ਹੈ। ਸੋ ਕੈਨੇਡਾ ਵਾਲੇ ਹੋਰਨਾਂ ਪਾਸਿਆਂ ਨੂੰ ਜ਼ਿਆਦਾ ਜਾ ਰਹੇ ਨੇ ਅਤੇ USA ਵੱਲੋਂ ਇਸੇ ਤਰ੍ਹਾਂ ਨਾਰਾਜ਼ਗੀ ਜਿਹੜੀ ਹੈ ਉਹ ਬਰਕਰਾਰ ਹੈ ਅਤੇ ਜਾਂ ਵੈਸੇ ਹੀ ਜਾਣ ਨੂੰ ਝਿਜਕ ਰਹੇ ਨੇ, ਇਹ ਜਿਹੜੇ ਨੇ ਉਹ ਤਾਜ਼ਾ ਅੰਕੜੇ ਦੱਸਦੇ ਨੇ ਜੀ। ਕੈਨੇਡਾ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਵੱਲੋਂ ਸੈਂਸਿਸ ਹੋ ਰਹੀ ਹੈ 2026 ਦੇ ਵਿੱਚ। ਸਟੈਟਿਸਟਿਕਸ ਕੈਨੇਡਾ ਵਾਲੇ ਕਹਿੰਦੇ ਨੇ ਕਿ ਹਾਊਸ ਹੋਲਡ ਅਤੇ ਫਾਰਮ ਬਿਜ਼ਨਸ ਜਿੰਨੇ ਹੈਗੇ ਨੇ ਜੀ, ਸਾਰਿਆਂ ਨੂੰ ਲੈਟਰਸ ਮਿਲਣਗੀਆਂ ਮੇਲ ਦੇ ਵਿੱਚ, ਜਿੱਥੇ ਇੰਸਟਰਕਸ਼ਨ ਹੋਣਗੀਆਂ ਕਿ ਕਿਵੇਂ ਮਈ 12 ਸਰਵੇ ਜਿਹੜੇ ਨੇ ਸੈਂਸਿਸ ਡੇ ਜਿਹੜਾ ਹੈ ਮਈ 12 ਤੱਕ ਭਰਨਾ। ਸੋ ਫੈਡਰਲ ਸਟੈਟਿਸਟਿਕਸ ਐਕਟ ਦੇ ਵਿੱਚ ਇਹ ਕਿਹਾ ਜਾਂਦਾ ਕਿ ਹਰ 5 ਸਾਲ ਬਾਅਦ ਇਹ ਸੈਂਸਿਸ ਕਰਵਾਇਆ ਜਾਵੇ ਅਤੇ ਹਰ ਘਰ ਹਰ ਫਾਰਮ ਓਪਰੇਟਰ ਕੈਨੇਡਾ ਦੇ ਵਿੱਚ ਉਸਨੂੰ ਪਾਰਟੀਸਪੇਟ ਕਰਨਾ ਚਾਹੀਦਾ ਅਤੇ ਜੇ ਕੋਈ ਨਹੀਂ ਕਰਦਾ ਤਾਂ $500 ਤੱਕ ਦਾ ਜੁਰਮਾਨਾ ਹੋ ਸਕਦਾ। ਪਿਛਲੀ ਜਨਗਣਨਾ ਸੈਂਸਿਸ ਜਿਹੜੀ 2021 ਦੇ ਵਿੱਚ ਹੋਈ ਸੀ, ਜਿਸ ਵਿੱਚ ਪਾਪੂਲੇਸ਼ਨ, ਏਜ, ਜੈਂਡਰ, ਮੈਰੀਟਲ ਸਟੇਟਸ, ਫੈਮਿਲੀ ਸਟਰਕਚਰ, ਕਿਹੋ ਜਿਹੇ ਘਰ 'ਚ ਰਹਿੰਦੇ ਹੋ, ਆਮਦਨ ਕਿਹੋ ਜਿਹੀ ਹੈ, ਰਿਲੀਜੀਅਸ ਬੈਕਗਰਾਊਂਡ ਕਿਹੜੀ ਹੈ, ਐਥਨੋ ਕਲਚਰ, ਐਜੂਕੇਸ਼ਨ ਕੀ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਇਹ ਅੰਕੜੇ ਜਿਹੜੇ ਨੇ ਕੌਨਫੀਡੈਂਸ਼ੀਅਲ ਰੱਖੇ ਜਾਂਦੇ ਨੇ ਅਤੇ ਗੌਰਮੈਂਟ ਦੀਆਂ ਸਰਵਿਸਿਜ਼ ਜਿਸ ਵਿੱਚ ਇੰਪਲੋਇਮੈਂਟ ਹੈ, ਐਜੂਕੇਸ਼ਨ ਹੈ, ਪਬਲਿਕ ਇਨਫਰਾਸਟਰਕਚਰ ਢਾਂਚਾ ਜਿਹੜਾ ਸਾਰਾ ਤਿਆਰ ਕਰਨਾ ਉਸ ਲਈ ਉਸਨੂੰ ਅਤੇ ਹੈਲਥ ਕੇਅਰ ਨੂੰ ਸੋਹਣਾ ਸਹੀ ਬਣਾਉਣ ਲਈ ਵਰਤਿਆ ਜਾਂਦਾ ਹੈ। ਸੋ ਤੁਸੀਂ ਧਿਆਨ ਰੱਖੋ ਅਤੇ ਸਟੈਟਿਸਟਿਕਸ ਕੈਨੇਡਾ ਦੀ ਜਿਹੜੀ ਚਿੱਠੀ ਆਉਂਦੀ ਹੈ ਉਹਨੂੰ ਚੰਗੀ ਤਰ੍ਹਾਂ ਫਿਲ ਕਰਕੇ ਵਾਪਸ ਕਰੋ ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਲਗਭਗ ਸਮਾਪਤੀ ਹੈ, ਦੱਸ ਦਈਏ ਕਿ ਦੂਸਰੇ ਹਿੱਸੇ ਦੇ ਵਿੱਚ ਗੱਲਬਾਤ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਆਗੂ ਨਾਲ ਇੱਕ ਪੇਸ਼ ਕਰਾਂਗੇ। ਕੁਛ ਖਬਰਾਂ ਕੈਨੇਡਾ ਦੀਆਂ ਅਜੇ ਹੈਗੀਆਂ ਨੇ ਸਾਡੇ ਕੋਲ ਜਿਹੜੀਆਂ ਅਸੀਂ ਸ਼ੇਅਰ ਕਰਨੀਆਂ ਨੇ, ਪਹਿਲਾਂ ਉਹ ਕਰਾਂਗੇ ਫਿਰ ਪਿੱਛੇ ਉਹ ਗੱਲਬਾਤ ਪੇਸ਼ ਕੀਤੀ ਜਾਵੇਗੀ ਅਤੇ ਰਾਤ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੋਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਦਾ ਵੇਰਵਾ ਇੱਕ ਸਟੇਸ਼ਨ ID ਦੀ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਜੀ।
1: My dear army, I'm afraid to say the dark has taken over on ice planet Hoth. We must immediately go take them down
2: and save the princess. But how?
1: We can fly the snow speeders.
2: But commander, we are light years away. How we know where they'll be by the time we get there?
1: To defeat the evil, we need knowledge of the dark side. We must always stay connected.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
1: Punjab to prasidh patrakar Jitendra Pannu ji nu somvar to shukrawar Radio Sursangam 94.7 FM te suno. Hafte de weekend Radio Sursangam. RadioSursangam.ca. Phone 403-585-0910. Radio Sursangam.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।

0: ਕਿਰਪਾਲ ਕੌਰ ਟਾਟਾ ਮੈਂ ਫਾਊਂਡਰ ਆਫ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਏ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661 403-461-6161
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 935-19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935-19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-3500 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ

0: ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 ਐਫਐਮ ਤੇ ਜੀ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਤੇ ਇਸ ਵੇਲੇ ਅਸੀਂ ਕੁਝ ਖਬਰਾਂ ਪੇਸ਼ ਕਰਨੀਆਂ ਨੇ ਤੇ ਨਾਲ ਯਾਦ ਕਰਾ ਦਈਏ ਕਿ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਇੱਕ ਗੱਲਬਾਤ ਜਿਹੜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਪੇਸ਼ ਕੀਤੀ ਜਾਵੇਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਜੇ ਜੋ ਜੋ ਅਸੀਂ ਆਪ ਜੀ ਨਾਲ ਸਾਂਝਾ ਕਰਨਾ ਉਹਨਾਂ ਖਬਰਾਂ ਦੇ ਵਿੱਚ ਕੁਛ ਲੋਕਲ ਖਬਰਾਂ ਨੇ ਤੇ ਕੁਛ ਹੋਰ ਖਬਰਾਂ ਵੀ ਛੋਣ ਦਾ ਯਤਨ ਕਰਾਂਗੇ ਪ੍ਰੋਗਰਾਮ ਦੇ ਵਿੱਚ ਜੇ ਸਮੇਂ ਨੇ ਇਜਾਜ਼ਤ ਦਿੱਤੀ ਲੇਕਿਨ ਦੱਸ ਦਈਏ ਕਿ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਹੋਰੀ ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬਿਹਤਰੀਨ ਰੇਟ ਅਗਰ ਤੁਸੀਂ ਲੈਣੇ ਨੇ ਤੇ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ 587-832-1208 5878-32-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਮਰਸੀਡੀਜ਼ ਬੈਂਜ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ ਦੇ ਵਿੱਚ ਮਰਸੀਡੀਜ਼ ਬੈਂਜ ਕੰਟਰੀ ਹਿਲਸ ਬਹੁਤ ਵੱਡੀ ਡੀਲਰਸ਼ਿਪ ਹੈ ਕੈਨੇਡਾ ਦੀ ਸਭ ਤੋਂ ਵੱਡੀ ਅਤੇ ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ ਹੈ ਜੀ 403-903-6057 ਤੁਸੀਂ ਉਹਨਾਂ ਨਾਲ ਮਿਲ ਕੇ ਵਧੀਆ ਡੀਲ ਬਣਵਾ ਸਕਦੇ ਹੋ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਪੰਜਾਬ ਇੰਸ਼ੋਰੈਂਸ 'ਤੇ ਉਹਨਾਂ ਨਾਲ ਸੰਪਰਕ ਕਰ ਲਓ 403-404-3500 ਵਾਈ ਵਾਈ ਸੀ ਹੋਮ ਕੇਅਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਸੇਵਾਵਾਂ ਦਿੰਦੀ ਹੈ ਫੋਨ ਨੰਬਰ 825-760-983 8257600983 ਵਾਈ ਵਾਈ ਸੀ ਹੋਮ ਕੇਅਰ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਹੈ ਜੀ ਜੋ 24 ਘੰਟੇ 7 ਦਿਨ ਖੁੱਲ੍ਹਦਾ ਹੈ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਫੋਨ ਨੰਬਰ ਹੈ 403-464-6661 403-461-6161 ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਬਣਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਆਓ ਖਬਰਾਂ ਦੀ ਸਾਂਝ ਪਾਉਂਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਦੀ ਸਰਕਾਰ ਹੈ ਬਿਲਕੁਲ ਸਲਿਮ ਮਜੋਰਿਟੀ ਹੈ ਉਹਨਾਂ ਦੇ ਕੋਲ ਕੰਜ਼ਰਵੇਟਿਵ ਪਾਰਟੀ ਥੋੜ੍ਹੇ ਜਿਹੇ ਫਰਕ ਨਾਲ ਸਰਕਾਰ ਬਣਾਉਣ ਨੂੰ ਰਹਿ ਗਏ ਸੀ ਅਤੇ ਕੰਜ਼ਰਵੇਟਿਵ ਪਾਰਟੀ ਬਹੁਤ ਘੱਟ ਸਰਕਾਰ ਉਹਨਾਂ ਦੀ ਇੱਥੇ ਬਣੀ ਹੈ ਸ਼ਾਇਦ ਬਣੀ ਕਦੇ ਨਹੀਂ ਜੇ ਮੇਰੇ ਕੋਲ ਪ੍ਰੋਪਰ ਇਨਫੋਰਮੇਸ਼ਨ ਸ਼ਾਇਦ ਇਸ ਵੇਲੇ ਨਹੀਂ ਮਾਫੀ ਚਾਹੁੰਦਾ ਲੇਕਿਨ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਜਦੋਂ ਉਹਨਾਂ ਦੇ ਪਿਛਲੇ ਸਾਲ ਜਿਹੜੇ ਰੈਗੂਲਰ ਲੀਡਰ ਸੀ ਜੌਨ ਰਸਟਰਡ ਉਹ ਰਿਜ਼ਾਈਨ ਕਰ ਗਏ ਸੀ ਉਸ ਤੋਂ ਬਿਨਾਂ ਪਰਮਾਨੈਂਟ ਲੀਡਰ ਉਹਨਾਂ ਕੋਲ ਨਹੀਂ ਹੈ ਕੋਈ ਅਤੇ ਪਾਰਟੀ ਜਦੋਂ ਐਂਡ ਆਫ ਮਈ ਦੇ ਵਿੱਚ ਇਕੱਠੇ ਹੋ ਕੇ ਵੋਟਾਂ ਪਾਵੇਗੀ ਉਦੋਂ ਤੱਕ ਪਰਮਾਨੈਂਟ ਮੈਂਬਰ ਰਹੇਗਾ ਨਹੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਇੱਕ ਸਰਵੇਖਣ ਦੇ ਮੁਤਾਬਕ ਉਹਨਾਂ ਨੂੰ ਨਿਊ ਡੈਮੋਕਰੇਟ ਦੇ ਉੱਪਰ 10 ਅੰਕਾਂ ਦੀ ਲੀਡ ਹਾਸਲ ਹੈ ਪੋਲ ਨੰਬਰ ਜੋ ਕਿ ਦਸੰਬਰ 2024 ਤੱਕ ਜਾਂਦੇ ਨੇ ਨਿਊ ਡੈਮੋਕਰੇਟ ਅਤੇ ਕੰਜ਼ਰਵੇਟਿਵ ਜਿਹੜੇ ਨੇ ਉਹ ਸੁਪਰਮੇਸੀ ਲਈ ਕਾਫੀ ਫਾਈਟ ਕਰਦੇ ਰਹੇ ਨੇ ਦੋਵਾਂ ਦੀ 40 ਦੇ ਆਸ ਪਾਸ ਜਿਹੜੀ ਰਹੀ ਹੈ ਲੇਕਿਨ ਤਾਜ਼ਾ ਅੰਕੜੇ ਇਹ ਦਿਖਾਉਂਦੇ ਨੇ ਕਿ ਕੰਜ਼ਰਵੇਟਿਵ ਨੂੰ 40% ਲੋਕਾਂ ਦੀ ਸਪੋਰਟ ਹੈ ਜਦਕਿ NDP 36% 'ਤੇ ਰਹਿ ਗਏ ਨੇ ਲੇਟੈਸਟ ਪੋਲ ਦੇ ਵਿੱਚ ਪਤਾ ਲੱਗਦਾ ਹੈ ਕਿ NDP ਦੇ ਪ੍ਰੀਮੀਅਰ ਡੇਵਿਡ EB ਜਿਹੜੇ ਨੇ ਉਹ ਪਰਸਨਲ ਲੈਵਲ 'ਤੇ 53% ਤੋਂ 33% 'ਤੇ ਆ ਗਏ ਨੇ ਅਤੇ ਉਹਨਾਂ ਦੀ ਪਾਪੂਲੈਰਿਟੀ ਦੇ ਵਿੱਚ ਕਾਫੀ ਡਰੋਪ ਆਇਆ ਪਬਲਿਕ ਦੇ ਵਿੱਚ ਜੋ ਓਪੀਨੀਅਨ ਹੈ ਉਸ ਨੂੰ ਐਂਗਸ ਰੀਡ ਵੱਲੋਂ ਸਰਵੇ ਕੀਤਾ ਗਿਆ ਸੀ ਅਤੇ ਜੇ ਇਸ ਵੇਲੇ ਉੱਥੇ ਇਲੈਕਸ਼ਨ ਹੁੰਦੀ ਹੈ ਤਾਂ ਇਹ ਹਾਲਾਤ ਬਣ ਸਕਦੇ ਨੇ ਕਿ NDP ਦੀ ਸਰਕਾਰ ਜਾ ਸਕਦੀ ਹੈ ਅਤੇ ਕੰਜ਼ਰਵੇਟਿਵ ਦੀ ਸਰਕਾਰ ਬ੍ਰਿਟਿਸ਼ ਕੋਲੰਬੀਆ ਵਿੱਚ ਬਣ ਸਕਦੀ ਹੈ ਓਨਟੇਰੀਓ ਦੇ ਵਿੱਚ ਗੋਲਫ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ 'ਤੇ ਦੋਸ਼ ਹੈ ਕਿ ਸੈਲਫ ਚੈੱਕਆਊਟ 'ਤੇ ਉਹ ਮਹਿੰਗੀਆਂ ਆਈਟਮ ਲੈਂਦਾ ਸੀ ਪਰ ਸਕੈਨ ਜਿਹੜੀਆਂ ਉਹ ਸਸਤੀਆਂ ਕਰਦਾ ਸੀ ਫਰਵਰੀ 7 ਨੂੰ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ ਹੈ ਕਿ ਇਸਨੇ 1 ਘੰਟੇ ਦੇ ਵਿੱਚ 4 ਬਿਜ਼ਨਸ ਟਾਰਗੇਟ ਕੀਤੇ।

ਆਈਟਮ ਉਹ ਸਕੈਨ ਕਰਦਾ ਸੀ ਉਹਦੀ ਕੀਮਤ $1 ਤੋਂ ਘੱਟ ਹੁੰਦੀ ਸੀ। ਪਤਾ ਲੱਗਾ ਕਿ 4 ਸਟੋਰਾਂ ਤੋਂ ਇਸਨੇ $1,000 ਤੋਂ ਵੱਧ ਦਾ ਨੁਕਸਾਨ ਕੀਤਾ। 24 ਸਾਲਾਂ ਦਾ ਬ੍ਰੈਂਪਟਨ ਵਾਸੀ ਉਸਨੂੰ ਪਿਛਲੇ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀ ਦੇ 7 ਚਾਰਜਸ ਜਿਹੜੇ ਨੇ ਉਸ 'ਤੇ ਲਾਏ ਗਏ। ਓਨਟੇਰੀਓ ਦੇ ਵਿੱਚ ਇੱਕ ਟਰੱਕ ਹਾਦਸੇ ਵਾਸਤੇ ਜ਼ਿੰਮੇਵਾਰ ਐਡਮਿੰਟਨ ਦੇ ਇੱਕ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ ਹੈ। 30 ਸਾਲਾਂ ਦਾ ਐਡਮਿੰਟਨ ਵਾਸੀ ਇੱਕ ਸਿੰਗਲ ਕਮਰਸ਼ੀਅਲ ਮੋਟਰ ਵਹੀਕਲ ਐਕਸੀਡੈਂਟ ਦੇ ਵਿੱਚ ਇਨਵੋਲਵ ਸੀ। May 5 ਨੂੰ 1:30 ਵਜੇ ਰਾਤ ਹਾਈਵੇ 69 ਗ੍ਰੇਟਰ ਸਡਬਰੀ ਦੇ ਵਿੱਚ ਹਾਈਵੇ 17 ਦੇ ਜੰਕਸ਼ਨ 'ਤੇ ਇਹ ਹਾਦਸਾ ਵਾਪਰਿਆ। ਇਸ ਟਰੱਕ ਦੇ ਵਿੱਚ ਸਵਾਰ 2 ਓਕੂਪੈਂਟਸ ਜਿਹੜੇ ਸੀ ਉਹਨਾਂ ਨੂੰ ਏਰੀਆ ਹੋਸਪਿਟਲ ਦੇ ਵਿੱਚ ਪਹੁੰਚਾਇਆ ਗਿਆ ਸੀਰੀਅਸ ਅਤੇ ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਲਈ। ਡਰਾਈਵਰ ਜਿਹੜਾ 30 ਸਾਲਾਂ ਦਾ ਮੇਲ ਹੈ ਐਡਮਿੰਟਨ ਤੋਂ ਉਸਨੂੰ ਕੇਅਰਲੈਸ ਡਰਾਈਵਿੰਗ ਅਤੇ ਬੋਡੀਲੀ ਹਾਰਮ ਕੋਜ਼ ਕਰਨ ਲਈ ਚਾਰਜ ਕੀਤਾ ਗਿਆ। ਉਸਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੁਣ 12 June ਨੂੰ ਫਿਰ ਪੇਸ਼ ਕੀਤਾ ਜਾਵੇਗਾ। ਅਸਲ ਕਿਉਂ 'ਚ ਉਸਨੂੰ ਜਿਹੜਾ ਚਾਰਜ ਕੀਤਾ ਗਿਆ ਅਤੇ ਇਹਨਾਂ ਦੇ ਨਾਮ ਕੀ ਸੀ ਇਹ ਪੁਲਿਸ ਨੇ ਨਹੀਂ ਦੱਸਿਆ। ਲੈਥਬ੍ਰਿਜ ਅਲਬਰਟਾ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਕਿ ਉਸਨੇ ਆਪਣੀ ਜ਼ਮਾਨਤ ਦੀ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੀ ਉਲੰਘਣਾ ਕੀਤੀ। ਉਸ 'ਤੇ ਜਿਹੜਾ ਦੋਸ਼ ਸੀ ਉਹ ਸੀ ਚਾਈਲਡ ਸੈਕਸ਼ੂਅਲ ਓਫੈਂਸ ਦਾ। ਜੇਮਸ ਰੋਬਰਟ ਜੋਰਜ ਮਟੇਨੈਕ 47 ਸਾਲਾਂ ਦਾ ਉਸਨੂੰ ਮਈ ਮਹੀਨੇ ਦੀ 1 ਤਰੀਕ ਨੂੰ 7 ਵਜੇ ਸਵੇਰੇ ਹਿਰਾਸਤ ਵਿੱਚੋਂ ਰਿਹਾ ਕੀਤਾ ਗਿਆ ਕਿਉਂਕਿ ਉਸਨੇ 4 ਸਾਲ ਦੀ ਸੈਕਸ਼ੂਅਲ ਇੰਟਰਫੇਰੈਂਸ ਲਈ ਸਜ਼ਾ ਪੂਰੀ ਕਰ ਲਈ ਸੀ, ਜਿਸ ਵਿੱਚ ਚਾਈਲਡ ਲਿਊਰਿੰਗ, ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ, ਸੈਕਸ਼ੂਅਲ ਐਕਸਪਲੋਇਟੇਸ਼ਨ ਅਤੇ ਧਮਕੀਆਂ ਦੇਣਾ ਸ਼ਾਮਲ ਸੀ। ਲੇਕਿਨ ਹੈਰਾਨੀ ਦੀ ਗੱਲ ਇਹ ਕਿ ਜਦੋਂ ਉਸਨੂੰ 4 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਰਿਹਾ ਕੀਤਾ ਗਿਆ ਅਤੇ 5 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਉਸ ਨੂੰ ਦੇਖਿਆ ਕਿ ਇੱਕ ਪਬਲਿਕ ਲਾਇਬ੍ਰੇਰੀ 'ਤੇ ਸੋਸ਼ਲ ਮੀਡੀਆ ਅਕਾਊਂਟ ਵਰਤ ਕੇ ਬੱਚਿਆਂ ਦੀ ਇਨਫੋਰਮੇਸ਼ਨ ਔਨਲਾਈਨ ਉਹ ਦੇਖ ਰਿਹਾ ਸੀ, ਜਦਕਿ ਇਸ ਚੀਜ਼ ਦੀ ਉਸਨੂੰ ਲਾਈਫ ਟਾਈਮ ਲਈ ਮਨਾਹੀ ਕੀਤੀ ਗਈ ਸੀ। ਸੋ ਉਸਨੂੰ ਫੇਰ ਚਾਰਜ ਕਰ ਦਿੱਤਾ ਗਿਆ ਅਤੇ ਫੇਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਬੜੀ ਹੈਰਾਨੀ ਦੀ ਗੱਲ ਹੈ, ਦਿਮਾਗ ਵਿੱਚ ਨੁਕਸ ਵਾਲੀ ਗੱਲ ਜਿਵੇਂ ਹੁੰਦੀ ਆ ਕੋਈ। ਸੋ ਸੈਕਸ਼ੁਅਲੀ ਅਸੋਲਟ ਕਰਨ ਅਤੇ ਐਕਸਪਲੋਇਟ ਕਰਨ ਦਾ 2 ਯੰਗ ਲੜਕੀਆਂ ਨੂੰ 2021 ਅਤੇ 22 ਦੇ ਵਿੱਚ ਉਸ 'ਤੇ ਚਾਰਜ ਲੱਗੇ ਸੀ, ਜਿਹਦੇ ਕਨਵਿਕਸ਼ਨ ਹੋਈ, ਦੋਸ਼ੀ ਪਾਇਆ ਗਿਆ। ਅਤੇ ਕੋਈ ਕਮਿਊਨਿਟੀ ਸੈਂਟਰ, ਇੰਟਰਨੈੱਟ ਯੂਜ਼ ਕਰਨਾ, ਡਿਜੀਟਲ ਨੈੱਟਵਰਕ ਯੂਜ਼ ਕਰਨਾ, ਸਾਰੀਆਂ ਚੀਜ਼ਾਂ ਦੀ ਉਹੀ ਮਨਾਹੀ ਸੀ। ਅਤੇ 4 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇਹ ਸਿਰ ਫਿਰਿਆ ਬੰਦਾ ਫਿਰ ਉਹੀ ਕੰਮ ਕਰਦਾ ਪਾਇਆ ਗਿਆ। 5 ਘੰਟਿਆਂ ਦੇ ਅੰਦਰ ਅੰਦਰ ਉਸਨੂੰ ਫਿਰ ਸਲਾਖਾਂ ਦੇ ਪਿੱਛੇ ਬਚਾ ਦਿੱਤਾ ਗਿਆ। ਅਗਲੀ ਕਹਾਣੀ ਹੁਣ ਇਹ ਹੈ ਜੀ ਕਿ ਕੀ ਉਸਨੂੰ ਰੱਖਿਆ ਜਾਵੇਗਾ ਲੰਬੇ ਸਮੇਂ ਲਈ ਜਾਂ ਫਿਰ ਜ਼ਮਾਨਤ 'ਤੇ ਜਾਂ ਹੋਰ ਚੀਜ਼ਾਂ 'ਤੇ ਛੱਡ ਦਿੱਤਾ ਜਾਵੇਗਾ ਅਤੇ ਫਿਰ ਉਸ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ। ਬਹੁਤ ਸਾਰੀਆਂ ਗੱਲਾਂ ਨੇ। 47 ਸਾਲ ਇਸ ਵਿਅਕਤੀ ਦੀ ਉਮਰ ਹੈ। ਜੋ ਵਿਅਕਤੀ ਇੰਨਾ ਜ਼ਿਆਦਾ ਖਤਰਨਾਕ ਹੈ ਉਸ ਲਈ ਸਰਕਾਰਾਂ ਕੋਲ ਕੀ ਹੈ? ਸੋ ਇਹ ਬਹੁਤ ਵੱਡਾ ਇਸ਼ੂ ਹੈ। ਕੁਛ ਹੋਰ ਖ਼ਬਰਾਂ ਦੇ ਵਿੱਚ USA ਦੇ ਸਟੇਟ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੈ ਕਿ C-17 ਸਸਟੇਨਮੈਂਟ ਸਰਵਿਸ ਅਤੇ ਹੋਰ ਰਿਲੇਟਡ ਇਕੁਪਮੈਂਟ ਜਿਹੜਾ ਹੈ ਜੀ, ਇਹ ਜਹਾਜ਼ ਹੈ CC-177 ਗਲੋਬ ਮਾਸਟਰ ਵਗੈਰਾ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਅਤੇ 540 million ਦੀ ਸੇਲ ਜਿਹੜੀ ਹੈ ਉਹਨਾਂ ਨੇ ਕੈਨੇਡਾ ਨੂੰ ਅਪਰੂਵ ਕੀਤੀ ਹੈ। USA ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ ਕਿ ਜਹਾਜ਼ ਕੈਨੇਡਾ ਨੂੰ ਵੇਚਿਆ ਜਾਵੇ। ਸੋ ਵਪਾਰ ਚੱਲ ਵੀ ਰਹੇ ਨੇ ਜੀ USA ਦੇ ਨਾਲ, ਅਤੇ ਦੂਸਰੇ ਪਾਸੇ ਵਪਾਰਕ ਜੰਗ ਵੀ ਛਿੜੀ ਹੋਈ ਹੈ। ਕਸਮਾ ਐਗਰੀਮੈਂਟ ਹਵਾ ਦੇ ਵਿੱਚ ਡੈਡਲਾਈਨ ਲੰਘਦੀ ਜਾਂਦੀ ਹੈ ਅਤੇ ਬਹੁਤੇ ਸਾਰੇ ਮਾਹਰ ਉਸ ਨੂੰ ਲੈ ਕੇ ਬਿਲਕੁਲ ਵੀ ਆਸਵੰਦ ਨਹੀਂ ਕਿ ਸਮਿਆਂ ਰਹਿੰਦਿਆਂ ਉਸ ਵਿੱਚ ਕੁਝ ਹੋ ਸਕੇਗਾ। ਖੈਰ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਇਹੋ ਜਿਹੀਆਂ ਖ਼ਬਰਾਂ ਆਪ ਜੀ ਤੱਕ ਪਹੁੰਚਾਉਂਦੇ ਰਹਾਂਗੇ।

0: ਕੈਲਗਰੀ ਦੇ ਵਿੱਚ ਕੁਛ ਕੈਲਗਰੀ ਸ਼ਹਿਰ ਦੇ ਸੰਬੰਧੀ ਇੱਕ ਸਰਵੇ ਹੈ 2026 ਦਾ ਸਪਰਿੰਗ ਸਰਵੇ ਜਿਹੜਾ ਕੈਲਗਰੀ ਦਾ ਵਾਸੀਆਂ ਦਾ ਕੀਤਾ ਗਿਆ ਅਤੇ ਸ਼ਹਿਰ ਦੇ ਰੈਜੀਡੈਂਟਸ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਸ਼ਹਿਰ ਕਿਹੋ ਜਿਹਾ ਲੱਗਦਾ ਹੈ ਅਤੇ ਸਮੱਸਿਆਵਾਂ ਕੀ ਨੇ ਉਸ ਵਿੱਚ ਬਹੁਤ ਸਾਰੇ ਰੈਜੀਡੈਂਟਸ ਨੇ ਕਿਹਾ ਕਿ ਕੈਲਗਰੀ ਜਿਉਣ ਲਈ ਜ਼ਿੰਦਗੀ ਜਿਉਣ ਲਈ ਬਹੁਤ ਵਧੀਆ ਜਗ੍ਹਾ ਗ੍ਰੇਟ ਪਲੇਸ ਹੈ ਪਰ ਥੋੜ੍ਹੇ ਜਿਹੜੇ ਨੇ ਇਸ ਦੀ ਸਰਵਿਸ ਨਾਲ ਸੈਟਿਸਫਾਈਡ ਨੇ ਇਹ ਸਰਵੇ ਕੌਂਸਲ ਨੂੰ ਪ੍ਰੈਜੈਂਟ ਕੀਤਾ ਗਿਆ ਜਿਸ ਵਿੱਚ 76 ਫੀਸਦੀ ਕੈਲਗਰੀ ਵਾਸੀ ਕਹਿੰਦੇ ਨੇ ਕਿ ਓਵਰਆਲ ਕੁਆਲਿਟੀ ਆਫ ਲਾਈਫ ਗੁੱਡ ਹੈ ਜਦਕਿ ਫਾਲ ਦੇ ਵਿੱਚ 71% ਸੀ ਸਿਰਫ 7% ਕਹਿੰਦੇ ਨੇ ਕਿ ਸਾਡਾ ਕੁਆਲਿਟੀ ਆਫ ਲਾਈਫ ਪੂਅਰ ਹੈ 74% ਕੈਲਗਰੀ ਵਾਸੀ ਕਹਿੰਦੇ ਨੇ ਕਿ ਜ਼ਿੰਦਗੀ ਬਣਾਉਣ ਲਈ ਵਧੀਆ ਜਗ੍ਹਾ ਹੈ ਗ੍ਰੇਟ ਪਲੇਸ ਹੈ 8% ਇਸ ਨਾਲ ਸਹਿਮਤ ਨਹੀਂ ਹੁੰਦੇ 2024 ਤੋਂ ਬਾਅਦ ਸਰਵੇ ਦੇ ਰਿਜ਼ਲਟ ਜਿਹੜੇ ਨੇ ਕਾਫੀ ਜੰਪ ਹੋਏ ਨੇ ਜਦੋਂ ਬਹੁਤ ਲੋਅ ਰਿਜ਼ਲਟ ਆਏ ਸੀ ਉਦੋਂ 69% ਸਿਰਫ ਐਗਰੀ ਕਰਦੇ ਸੀ ਹੁਣ ਦੇ 74 ਨਾਲ ਅਤੇ 12% ਡਿਸਐਗਰੀ ਕਰਦੇ ਸੀ ਜਿਹੜੀਆਂ ਪ੍ਰਾਇਓਰਟੀਜ਼ ਹੈਗੀਆਂ ਨੇ ਕੈਲਗਰੀ ਵਾਸੀਆਂ ਦੀਆਂ ਟੋਪ ਪ੍ਰਾਇਓਰਟੀ ਦੇ ਵਿੱਚ 39% ਜਿਹੜੇ ਟ੍ਰੈਫਿਕ ਅਤੇ ਰੋਡਜ਼ ਨੂੰ ਮੰਨਦੇ ਨੇ ਜੋ ਕਿ ਪਿਛਲੇ ਸਾਲ ਦੀ ਫਾਲ ਦੀ ਰਿਪੋਰਟ ਦੇ ਵਿੱਚ ਸੀ ਕ੍ਰਾਈਮ ਸੇਫਟੀ ਅਤੇ ਪੁਲਿਸਿੰਗ ਜਿਹੜੀ ਹੈ 21% ਹੈ ਉਹ ਵੀ ਕੰਸਿਸਟੈਂਟ ਹੈ ਪਹਿਲਾਂ ਵੀ ਲੋਕ ਇਸੇ ਤਰ੍ਹਾਂ ਸਮਝਦੇ ਸੀ ਸੋ ਸੜਕਾਂ ਨੂੰ ਲੈ ਕੇ ਟ੍ਰੈਫਿਕ ਨੂੰ ਲੈ ਕੇ ਕੁਛ ਹੋਰ ਸੋਸ਼ਲ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਲੈ ਕੇ ਕੈਲਗਰੀ ਵਾਸੀ ਸੈਟਿਸਫਾਈਡ ਨਹੀਂ ਹੈਗੇ ਕੀ ਇਹ ਸਿਰਫ ਸਰਵੇ ਹੀ ਰਹੇਗਾ ਜਾਂ ਇਸ 'ਤੇ ਕੁਝ ਐਕਟ ਵੀ ਕੀਤਾ ਜਾਵੇਗਾ ਇਹ ਸਿਟੀ ਨੇ ਦੱਸਣਾ ਅਸੀਂ ਰਿਪੋਰਟ ਆਪ ਜੀ ਤੱਕ ਪਹੁੰਚਾਉਂਦੇ ਰਹਾਂਗੇ ਅਲਬਰਟਾ ਦੇ ਵਿੱਚ ਕੱਲ੍ਹ ਨੂੰ ਐਮਰਜੈਂਸੀ ਅਲਰਟ ਸਿਸਟਮ ਇੱਕ ਵਾਰ ਫਿਰ ਉਸਦਾ ਪ੍ਰਯੋਗ ਕੀਤਾ ਜਾ ਰਿਹਾ ਟੈਸਟ ਕੀਤਾ ਜਾ ਰਿਹਾ ਗੌਰਮੈਂਟ ਆਫ ਅਲਬਰਟਾ ਨੇ ਐਮਰਜੈਂਸੀ ਅਲਰਟ ਸਿਸਟਮ ਨੂੰ ਬੁੱਧਵਾਰ ਨੂੰ ਟੈਸਟ ਕਰਨ ਦਾ ਪਲਾਨ ਬਣਾਇਆ ਹੈ ਸਾਰੇ ਕੰਪੈਟੇਬਲ ਟੀਵੀ ਰੇਡੀਓ ਸੈੱਲਫੋਨ ਟੈਬ ਜਿਹੜੇ ਨੇ ਉਹਨਾਂ ਨੂੰ ਇੱਕ ਮੈਸੇਜ ਆਵੇਗਾ 1:55 'ਤੇ ਸਿਸਟਮ ਦੇ ਵਿੱਚ ਕ੍ਰਿਟੀਕਲ ਇਨਫੋਰਮੇਸ਼ਨ ਅਤੇ ਇੰਸਟਰਕਸ਼ਨ ਪੂਰੇ ਪ੍ਰੋਵਿੰਸ ਦੇ ਵਿੱਚ ਜਿਹੜੀ ਦੇਣ ਦਾ ਸਿਸਟਮ ਹੈ ਉਸਨੂੰ ਸਮੇਂ ਸਮੇਂ 'ਤੇ ਅਲਰਟ ਸਿਸਟਮ ਟੈਸਟ ਕੀਤਾ ਜਾਂਦਾ ਹੈ ਅਤੇ ਗੌਰਮੈਂਟ ਆਫ ਅਲਬਰਟਾ ਜਿਹੜੀ ਹੈ ਅਲਬਰਟਾ ਐਮਰਜੈਂਸੀ ਅਲਰਟ ਐਪ ਨੂੰ ਵੀ ਡਾਊਨਲੋਡ ਕਰਨ ਦਾ ਜਿਹੜਾ ਹੈ ਇਨਕਰੇਜ ਕਰਦੀ ਹੈ ਕਿ ਉਹ ਕੰਮ ਵੀ ਕੀਤਾ ਜਾਵੇ ਤਾਂ ਕਿ ਸਾਰੇ ਨੋਟੀਫਿਕੇਸ਼ਨ ਜਿਹੜੇ ਨੇ ਜੀ ਉਹ ਮਿਲ ਸਕਣ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਜੀ ਕਿ ਅਸੀਂ ਹੁਣ ਗੱਲਬਾਤ ਪੇਸ਼ ਕਰੀਏ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ

0: rates lai. Yaad rakho, Sonic Insurance 587-832-1208.
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿੱਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ

0: ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
2: ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ ਕਾਂਗਰਸ ਨੂੰ ਖਤਮ ਕਰ ਦੇਣਾ ਚਾਹੀਦਾ ਪਰ ਕਾਂਗਰਸ ਨੂੰ ਖਤਮ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੇਸ਼ ਦੀ ਪੋਲਿਟਿਕਸ 'ਚ ਹੋਈਆਂ ਕਾਂਗਰਸ ਲਗਾਤਾਰ ਸਰਵਾਈਵ ਕਰਦੀ ਰਹੀ ਔਰ ਮਹਾਤਮਾ ਗਾਂਧੀ ਦੇ ਆਈਡੀਏ ਨੂੰ ਨਾਲ ਲੈ ਕੇ ਚੱਲਦੀ ਰਹੀ ਖਾਸ ਤੌਰ 'ਤੇ ਰਾਹੁਲ ਗਾਂਧੀ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਦੇਸ਼ ਦੇ ਅੰਦਰ ਰਾਜਨੀਤੀ ਹੀ ਨੈਰੇਟਿਵ ਦੀ ਕਰ ਰਹੇ ਨੇ ਯਾਨੀ ਗਾਂਧੀ ਦੇ ਆਈਡੀਏ ਦੀ ਰਾਜਨੀਤੀ ਕਰ ਰਹੇ ਨੇ ਪੰਜਾਬ ਦੇ ਅੰਦਰ ਵੀ ਕਾਂਗਰਸ 'ਚ ਬਹੁਤ ਸਾਰੇ ਲੀਡਰ ਨੇ ਪਰ ਕਾਂਗਰਸ 'ਚ ਉਹ ਲੀਡਰ ਥੋੜ੍ਹੇ ਨੇ ਜਿਨ੍ਹਾਂ ਨੇ ਕਾਂਗਰਸ ਦੇ ਅੰਦਰ ਬੜਾ ਡਿਟੇਲਡ ਕੰਮ ਕੀਤਾ ਗਾ ਪ੍ਰਤਾਪ ਬਾਜਵਾ ਉਹਨਾਂ 'ਚੋਂ ਇੱਕ ਨੇ ਜਿਨ੍ਹਾਂ ਨੇ ਰਾਜੀਵ ਗਾਂਧੀ ਨਾਲ ਵੀ ਕੰਮ ਕੀਤਾ ਸੋਨੀਆ ਗਾਂਧੀ ਨਾਲ ਵੀ ਕੰਮ ਕੀਤਾ ਅਤੇ ਰਾਹੁਲ ਗਾਂਧੀ ਨਾਲ ਵੀ ਕੰਮ ਕਰ ਰਹੇ ਨੇ ਕਾਂਗਰਸ ਦੀ ਲੀਡਰਸ਼ਿਪ 'ਚ ਜਿਹੇ ਥੋੜ੍ਹੇ ਲੀਡਰ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰਤਾਪ ਬਾਜਵਾ ਦੇ ਨਾਲ ਕਿ ਕਾਂਗਰਸ ਦਾ ਸੰਕਟ ਕੀ ਹੈ ਪੰਜਾਬ ਦਾ ਸੰਕਟ ਕੀ ਹੈ ਦੇਸ਼ ਦਾ ਸੰਕਟ ਕੀ ਹੈ ਔਰ ਇੰਟਰਨੈਸ਼ਨਲ ਸੰਕਟ ਕਿਉਂਕਿ ਜੀਓ ਪੋਲੀਟਿਕਸ ਪ੍ਰਭਾਵਿਤ ਕਰ ਰਹੀ ਹੈ ਹਰ ਖਿੱਤੇ ਨੂੰ ਜੇ ਸਟੇਟ ਆਫ ਹੁਰਮੂਜ਼ ਬੰਦ ਹੁੰਦਾ ਤਾਂ ਸਿਲੰਡਰ ਪੰਜਾਬ 'ਚ ਮਹਿੰਗਾ ਹੋ ਜਾਂਦਾ ਇਹ ਸਭ ਕੁਛ ਹੋ ਰਿਹਾ ਹੈਗਾ ਇਹ ਸਾਰੇ ਕਾਸੇ ਗੱਲਬਾਤ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਨਾਲ ਕੀ ਹੋ ਰਿਹਾ ਪੰਜਾਬ 'ਤੇ ਕੀ ਹੋ ਰਿਹਾ ਕੌਮਾਂਤਰੀ ਪੱਧਰ 'ਤੇ ਸਭ ਤੋਂ ਪਹਿਲਾਂ ਤਾਂ ਸਰ ਪੰਜਾਬ ਦੇ ਦੱਸੋ ਕੀ ਹਾਲਾਤ ਨੇ ਕੀ ਕਹਿੰਦਾ ਪੰਜਾਬ
3: ਕੋਈ ਯਾਦਵਿੰਦ ਜੀ ਜੋ ਇਸ ਟਾਈਮ ਮੈਂ ਸਮੇਂ ਨਾ ਪਿਛਲੇ 75-76-77 ਸਾਲ ਦੇਸ਼ ਦੀ ਆਜ਼ਾਦੀ ਤੋਂ ਜਿੰਨੇ ਹੋਏ ਨੇ ਇੰਨਾ ਵੱਡਾ ਲੀਡਰਸ਼ਿਪ ਕ੍ਰਾਈਸਿਸ ਕਦੀ ਵੀ ਪੰਜਾਬ 'ਤੇ ਨਹੀਂ ਆਇਆ ਜੋ ਕੱਲ੍ਹ ਅਸੀਂ ਵੇਖਿਆ ਮੋਸਟ ਅਨਫੋਰਚੁਨੇਟ ਹੈ ਮੇਰਾ ਦਿਲ ਵੀ ਬੜਾ ਦੁਖਿਆ ਇਸ ਗੱਲ ਕਾਰਨ ਯੂ ਕੁਡ ਨੈਵਰ ਐਕਸਪੈਕਟ ਕਦੀ ਵੀ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਹ ਪ੍ਰਤਾਪ ਸਿੰਘ ਕਹਿਰੋ ਗਿਆਨੀ ਗੁਰਮੁਖ ਸਿੰਘ ਮੁਸਾਫਰ ਗਿਆਨੀ ਜੈਲ ਸਿੰਘ ਜੀ ਬਹੁਤ ਬਹੁਤ ਵੱਡੀਆਂ ਪਰਸਨੈਲਿਟੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਬਹੁਤ ਸਾਰੇ ਲੋਕ ਇੱਥੇ ਰਹੇ ਸਾਹ ਸੁਰਜੀਤ ਸਿੰਘ ਬਰਨਾਲਾ ਗੋਪੀ ਚੰਦ ਭਾਰਗਵ ਜੀ
2: ਸੁਰਜੀਤ
3: ਸਾਹ ਹਰਕਿਸ਼ਨ ਸਿੰਘ ਸੁਰਜੀਤ ਸੋ ਮੈਂ ਅਸੈਂਬਲੀ ਦੀ ਗੱਲ ਕਰਨਾ ਕਿ ਚੀਫ ਮਿਨਿਸਟਰਸ ਉਹਨਾਂ ਉਸੇ ਅਸੈਂਬਲੀ ਦੇ ਵਿੱਚ ਰਹੇ ਬੜੀ ਹਾਈ ਲੈਵਲ ਦੀ ਡਿਸਕਸ਼ਨ ਬੜੀ ਭਾਰੀ ਕੰਟਰੀਬਿਊਸ਼ਨ ਐਮ ਐਲ ਏ ਦੀ ਨਵੇਂ ਕਾਨੂੰਨ ਬਣਾਉਣ ਵਾਸਤੇ ਹਰ ਚੀਜ਼ 'ਤੇ ਚਰਚਾ ਆਪਣੇ ਸਾਰੇ ਵਿਰੋਧੀਆਂ ਨਾਲ ਬਹੁਤ ਹੀ ਘਰੇਲੂ ਤਲਕ ਬਟ ਕੱਲ੍ਹ ਜਿਸ ਰੂਪ ਦੇ ਵਿੱਚ ਭਗਵੰਤ ਮਾਨ ਜੀ ਵੇਖੇ ਨੇ ਮੈਨੂੰ ਬਹੁਤ ਅਫਸੋਸ ਹੋਇਆ ਕਿਉਂਕਿ ਨਿਹਰਾ ਭਗਵੰਤ ਮਾਨ ਜਿਹੜੇ ਨੇ ਉਹ ਚੀਫ ਮਿਨਿਸਟਰ ਸਾਰੇ ਪੰਜਾਬ ਦੇ ਨੇ ਵਿਸ਼ੇਸ਼ ਤੌਰ ਪੰਜਾਬੀਆਂ ਦੇ ਐਂਡ ਉਸ ਦੇ ਵਿੱਚ ਇੱਕ ਸਾਰੋਂ ਵਿਸ਼ੇਸ਼ ਗੱਲ ਹੈ ਜਿਹਦੇ ਸਿਰ 'ਤੇ ਦਸਤਾਰ ਹੈ ਅੱਜ ਸਿੱਖ ਸਿੰਬਲਿਜ਼ਮ ਜਿਹੜਾ ਇਕੱਲਾ ਇੱਕ ਹੀ ਚੀਫ ਮਿਨਿਸਟਰ ਹੈ ਜਿਹਦੇ ਸਿਰ 'ਤੇ ਦਸਤਾਰ ਹੈ ਸਾਰੇ ਹਿੰਦੁਸਤਾਨ 'ਚ ਸਾਰੀ ਦੁਨੀਆ 'ਚ ਦੇਰ ਇਜ਼ ਨੋ ਅਦਰ ਹੈਡ ਕੋਈ ਟਾਈਮ ਸੀ ਦੁਸਾਂਝ ਸਾਹਿਬ ਵੀ ਇੱਕ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਉਜਲ ਸਿੰਘ ਦੁਸਾਂਝ ਉੱਥੋਂ ਦੇ ਪ੍ਰੀਮੀਅਰ ਬਣ ਗਏ ਸੀ ਜਿਹਨੂੰ ਚੀਫ ਮਿਨਿਸਟਰ ਕਿਹਾ ਜਾਂਦਾ ਬਹੁਤ ਦੂਰ ਤੱਕ ਸਾਡੇ ਪੰਜਾਬੀ ਪਹੁੰਚੇ ਨੇ ਬਟ ਕੱਲ੍ਹ ਜੋ ਉਹਨਾਂ ਨੇ ਕੀਤਾ ਜਿਸ ਹਾਲਾਤ ਦੇ ਵਿੱਚ ਉਹ ਅਸੈਂਬਲੀ 'ਚ ਆਏ ਨੇ ਮੈਂ ਸਮਝਦਾ ਬਹੁਤ ਹੀ ਸ਼ੇਮਫੁੱਲ ਹੈ ਪੰਜਾਬੀਆਂ ਨੂੰ ਯਾਦਵਿੰਦਰ ਜੀ ਹੁਣ ਇੰਟਰੋਸਪੈਕਸ਼ਨ ਕਰਨ ਦੀ ਲੋੜ ਹੈ ਆਪਣੇ ਆਪ ਦੇ ਵਿੱਚ ਬਹੁਤ ਸੋਚਣ ਵਿਚਾਰਨ ਦੀ ਲੋੜ ਹੈ ਹੁਣ ਯਾਦਵਿੰਦਰ ਜੀ ਟਾਈਮ ਆਇਆ ਆਪਣੀ ਚੋਇਸ ਪਹਿਲੇ ਲੀਡਰ ਦੀ ਹੋਣੀ ਚਾਹੀਦੀ ਲੀਡਰ ਜਿਹਦੇ ਵਿੱਚ ਵਿਜ਼ਨ ਹੋਏ ਜਿਹਦੇ ਵਿੱਚ ਐਜੂਕੇਸ਼ਨ ਹੋਏ ਜਿਹਦੇ ਵਿੱਚ ਤਜਰਬਾ ਹੋਏ ਪੰਜਾਬ ਅੱਜ ਵੀ ਮੇਰਾ ਮੰਨਣਾ ਯਾਦਵਿੰਦਰ ਜੀ ਜਿੱਦਣ ਅਸੀਂ ਜਿਸ ਗੱਲ ਦੀ ਮੈਂ ਤੁਹਾਡੇ ਨਾਲ ਪਹਿਲੇ ਵੀ ਚਰਚਾ ਕੀਤੀ ਜਿੱਦਣ ਸਾਡਾ ਇੰਟਰਨੈਸ਼ਨਲ ਬਾਰਡਰ ਜਿਹੜਾ ਟ੍ਰੈਡੀਸ਼ਨਲ ਟ੍ਰੇਡ ਰੂਟ ਜਿਹੜਾ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਸੀ ਯੂਰੇਸ਼ੀਆ ਨਾਲ ਪਹਿਲੇ ਏਸ਼ੀਆ ਅਤੇ ਫਿਰ ਯੂਰਪ ਨਾਲ ਜਿੱਦਣ ਇਹ ਕਾਰੋਬਾਰ ਦਾ ਰੂਟ ਖੁੱਲ੍ਹ ਗਿਆ ਉਸੇ ਟਾਈਮ ਤੁਸੀਂ ਵੇਖੋਗੇ ਵਿਦ ਇਨ ਈਅਰਸ ਸਾਲਾਂ ਦੇ ਵਿੱਚ ਹੀ ਪੰਜਾਬ ਇੱਕ ਵਾਰ ਫਿਰ ਹਿੰਦੁਸਤਾਨ ਦੀ ਸੋਨੇ ਦੀ ਚਿੜੀਆ ਬਣ ਜਾਏਗੀ
2: ਪੰਜਾਬ ਦੇ ਉੱਤੇ ਕਿਉਂਕਿ ਆਪਾਂ ਗੱਲ ਕਰ ਰਹੇ ਸੀਗੇ ਤੁਹਾਨੂੰ ਕੀ ਲੱਗਦਾ ਗਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਤੂੰ ਤੂੰ ਮੈਂ ਮੈਂ ਵਾਲੀ ਪੋਲੀਟਿਕਸ ਹੋ ਰਹੀ ਹੈਗੀ ਉਹਨੂੰ ਤੁਸੀਂ ਦੇਖ ਕੇ ਮੇ ਰਹੇ ਹੋਗੇ ਉਹਦੇ 'ਚ ਬਹੁਤ ਸਾਰੇ ਕਿੱਸੇ ਹੋ ਰਹੇ ਨੇ ਅਸੀਂ ਦੇਖ ਰਹੇ ਹਾਂ ਆਮ ਆਦਮੀ ਪਾਰਟੀ ਦੇ 7 ਬੰਦੇ ਛੱਡ ਕੇ ਚਲੇ ਜਾਂਦੇ ਨੇ ਸੰਦੀਪ ਪਾਠਕ ਵੀ ਟਾਰਗੇਟ 'ਤੇ ਆ ਜਾਂਦੇ ਨੇ ਬਹੁਤ ਸਾਰਾ ਕੁਝ ਹੈਗਾ ਹੁਣ ਬਹੁਤ ਸਾਰਾ ਕ੍ਰਾਈਸਿਸ ਸਾਨੂੰ ਨਜ਼ਰ ਆ ਰਿਹਾ ਹੈਗਾ
3: ਯਾਦਵਿੰਦਰ ਜੀ ਸਾਰਿਆਂ ਨੂੰ ਪਹਿਲੇ ਮਾਨ ਸਾਹਿਬ ਨੇ ਭਗਵੰਤ ਮਾਨ ਜੀ ਨੇ ਇਹ ਸ਼ਬਦ ਗਦਾਰਾਂ ਦਾ ਇਸਤੇਮਾਲ ਕੀਤਾ ਆਪਣੇ ਐਮਪੀਆਂ ਦੇ ਖਿਲਾਫ ਮੈਂ ਪਹਿਲੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਸਾਨੂੰ ਇਸ ਗੱਲ ਦੀ ਤੁਸੀਂ ਪਹਿਲੇ ਰਾਏ ਦਿਓ ਕਿ ਜਦੋਂ ਇਹ ਬੰਦੇ ਇਲੈਕਟ ਕੀਤੇ ਨੇ ਐਜ਼ ਏ ਰਾਜ ਸਭਾ ਮੈਂਬਰਸ ਕੇਜਰੀਵਾਲ ਸਾਹਿਬ ਨੇ ਅਤੇ ਭਗਵੰਤ ਮਾਨ

0: ਜੀ ਨੇ ਕੀਤੇ ਨੇ ਤੇ ਸਾਨੂੰ ਇਸ ਗੱਲ ਦੀ ਇਤਲਾਹ ਦਿੱਤੀ ਜਾਏ ਦੱਸਿਆ ਜਾਏ ਕਿ ਇਹਨਾਂ ਨੂੰ ਜੇ ਕਿਸੇ ਨੇ ਚੂਜ਼ ਕੀਤਾ ਉਹ ਕਿਹਨੇ ਕੀਤਾ ਜੀ ਚੂਜ਼ ਇਹਨਾਂ ਨੇ ਕੀਤਾ ਮੈਂ ਇੱਕ ਬਾਏ ਇੱਕ ਇਹਨਾਂ ਦਾ ਨਾਂ ਲੈਂਦਾ ਰਾਘਵ ਚੱਡਾ ਜੀ ਦਾ ਕੋਈ ਤੁਲਕ ਪੰਜਾਬ ਨੇ ਹੈ ਨਹੀਂ ਤੁਹਾਡੀ ਪਾਰਟੀ ਨਾ ਹੋ ਸਕਦਾ ਆਪਦੇ ਨਾਲ ਤੁਸੀਂ ਕਿਹੜੀ ਗੱਲੋਂ ਨੁਮਾਇੰਦਗੀ ਉਹਨਾਂ ਨੂੰ ਇੱਥੋਂ ਦਿੱਤੀ ਜੀ ਪੰਜਾਬ ਤੋਂ ਕੀ ਗੱਲ ਪੰਜਾਬ ਦੇ ਵਿੱਚ ਪੜ੍ਹੇ ਲਿਖਿਆਂ ਦੀ ਕੋਈ ਕਮੀ ਸੀ ਜੀ ਇਹਨਾਂ ਦੇ ਬਹੁਤ ਸਾਰੇ ਇਹੋ ਜਿਹੇ ਵਾਲੰਟੀਅਰਸ ਹੈ ਸਨ ਜਿਹੜੇ ਪੜ੍ਹੇ ਲਿਖੇ ਸੀ ਜਿਹਨਾਂ ਬਹੁਤ ਸਾਰਿਆਂ ਨੇ ਦੁਨੀਆ ਭਰ 'ਚ ਨੌਕਰੀਆਂ ਛੱਡੀਆਂ ਦੇਸ਼ 'ਚ ਨੌਕਰੀਆਂ ਛੱਡ ਕੇ ਆਪਣੀ ਜ਼ਿੰਦਗੀ ਇਹ ਸਮਝਦੇ ਹੋਏ ਕਿ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣਗੇ ਉਹ ਇੱਥੇ ਆ ਕੇ ਬੈਠ ਕੇ ਤੇ ਤੁਸੀਂ ਰਾਘਵ ਚੱਡਾ ਜੀ ਚੂਜ਼ ਕਰ ਲਏ ਨੰਬਰ 2 ਜਿਹੜੇ ਸੰਦੀਪ ਪਾਠਕ ਸਾਹਿਬ ਨੇ ਇਹ ਮੋਸਟ ਪ੍ਰੋਬਬਲੀ ਮੇਰੇ ਖਿਆਲ ਛੱਤੀਸਗੜ੍ਹ ਦੇ ਨੇ ਸੂਬੇ ਦੇ ਪੰਜਾਬ ਨਾਲ ਕੋਈ ਤੁਲਕ ਹੈ ਨਹੀਂ ਤੁਹਾਡੀ ਪਾਰਟੀ ਨਾਲ ਹੋ ਸਕਦਾ ਜੇ ਤੁਸੀਂ ਉਹਨਾਂ ਨੂੰ ਕੁਝ ਦੇਣਾ ਹੀ ਸੀ ਤੇ ਉਹਨਾਂ ਨੂੰ ਪੰਜਾਬ ਦੇ ਕੋਟੇ 'ਚੋਂ ਕਿਉਂ ਦੇਣਾ ਸੀ ਜੀ ਨੰਬਰ 3 ਸਾਡੇ ਸਾਨੀ ਸਾਹਿਬ ਨੇ ਦਸਤਾਰ ਜ਼ਰੂਰ ਉਹਨਾਂ ਦੇ ਸਿਰ 'ਤੇ ਹੈ ਚੰਗੇ ਬੰਦੇ ਨੇ ਬਟ ਸਾਨੀ ਸਾਹਿਬ ਇਜ਼ ਅ ਬਿਜ਼ਨਸਮੈਨ ਦਿੱਲੀ ਵਿੱਚ ਕਾਰੋਬਾਰ ਹੈ ਦੁਬਈ ਵਿੱਚ ਕਾਰੋਬਾਰ ਹੈ ਜਦੋਂ ਕਿਸੇ ਬਿਜ਼ਨਸਮੈਨ ਨੂੰ ਐਡੀ ਵੱਡੀ ਪੋਜੀਸ਼ਨ ਦਿੰਦੇ ਹੋ ਤੇ ਤੁਹਾਡਾ ਐਕਸਪੀਰੀਅੰਸ ਤੁਹਾਨੂੰ ਦੱਸ ਦੇਣਾ ਚਾਹੀਦਾ ਸੀ ਕਿ ਭਾਜਪਾ ਜੀ ਜਿੱਥੇ ਸਰਕਾਰ ਹੋਏ ਉਹ ਕਿਸੇ ਦਿਨ ਵੀ ਬਾਂਹ ਮਰੋੜ ਸਕਦੇ ਨੇ ਵਿਦ ਇਨ ਮਿੰਟਸ ਨਿਕਲ ਗਏ ਚੌਥੇ ਲਵਲੀ ਯੂਨੀਵਰਸਿਟੀ ਵਾਲੇ ਨੇ ਨਥਿੰਗ ਟੂ ਕੰਟਰੀਬਿਊਟ ਟੂ ਪੰਜਾਬ ਪੰਜਵੇਂ ਟ੍ਰਾਈਡੈਂਟ ਵਾਲੇ ਨੇ ਇਹ ਜਦੋਂ ਤੁਸੀਂ ਵੇਖੋ ਤੁਸੀਂ ਸਿਆਸਤ ਕਰਦੇ ਹੋ ਜਿਹੜੇ ਬਿਲਕੁਲ ਹੈਵ ਨੋਟਸ ਦੀ ਉਸ ਵਰਗ ਦੀ ਜਿਹਨਾਂ ਨੂੰ ਦੋ ਵਕਤ ਦੀ ਅਜੇ ਰੋਟੀ ਨਹੀਂ ਮਿਲਦੀ ਜੀ ਹਾਸ਼ੇ ਤੇ ਪਏ ਉਹਨਾਂ ਦੀ ਤੁਸੀਂ ਗੱਲ ਕਰਦੇ ਹੋ ਪੋਲੀਟਿਕਸ ਤੁਸੀਂ ਉਹਨਾਂ ਦੀ ਕਰਦੇ ਹੋ ਲੈ ਕੇ ਉਹਨਾਂ ਬੰਦਿਆਂ ਨੂੰ ਜਾਂਦੇ ਹੋ ਹੂ ਆਰ ਦੀ ਰਿਚੈਸਟ ਕਲਾਸ ਤੁਹਾਡੀ ਪਹਿਲੀ ਕੰਟਰਡਿਕਸ਼ਨ ਤੇ ਕੇਜਰੀਵਾਲ ਸਾਹਿਬ ਦੀ ਤੇ ਮਾਨ ਸਾਹਿਬ ਦੀ ਪਹਿਲੀ ਕੰਟਰਡਿਕਸ਼ਨ ਆ ਗਈ ਕਹਿੰਦੇ ਕੀ ਹੋ ਤੇ ਕਰਦੇ ਕੀ ਹੋ ਤੁਹਾਡੀ ਕਰਨੀ ਤੇ ਕਥੜੀ ਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਹਰਭਜਨ ਸਿੰਘ ਜੰਮੇ ਜ਼ਰੂਰ ਜਲੰਧਰ 'ਚ ਨੇ ਰਹਿੰਦੇ ਬੋਂਬੇ ਨੇ ਰਿਲਾਇੰਸ ਦੇ ਖਾਤੇ 'ਚੋਂ ਇੱਥੇ ਆਏ ਨੇ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਅਸੀਂ ਮਲਟੀ ਨੈਸ਼ਨਲਸ ਨੂੰ ਪਸੰਦ ਹੀ ਨਹੀਂ ਕਰਦੇ ਜੀ ਸੋ ਇਸ ਕਦੇ ਇੱਕ ਬਲਬੀਰ ਸਿੰਘ ਸੀਚੇਵਾਲ ਨੇ ਚਲੋ ਹੀ ਇਜ਼ ਦੀ ਓਨਲੀ ਪਰਸਨ ਜਿਹੜਾ ਇਹਨਾਂ ਨਾਲ ਖਲੋਤੇ ਰਹਿ ਗਏ ਨੇ ਮੈਂ ਮੁਬਾਰਕ ਦੇਣਾ ਚਾਹੁੰਦਾ ਘੱਟ ਤੋਂ ਘੱਟ ਕੋਈ ਬੰਦਾ ਤੇ ਖਲੋਤਾ ਰਹਿ ਗਿਆ ਤੁਹਾਡੇ ਕੋਲ ਸਾਰੇ ਭਜਾ ਕੇ ਲੈ ਗਏ ਨੇ ਹੁਣ ਆਪਾਂ ਅਗਲੀ ਗੱਲ ਜਿਹੜੀ ਇੱਥੋਂ ਦੀ ਵੀ ਕਰਨੇ ਆ ਮੇਰਾ ਖਿਆਲ ਇਹ ਲੌਂਗ ਟਰਮ ਯਾਦਵਿੰਦਰ ਜੀ ਇਹ ਪਾਰਟੀ ਹੁਣ ਕੱਟਣੀ ਨੇ ਤੇ ਮੇਰੀ ਇੰਟਰਨਲ ਰਿਪੋਰਟ ਇਹ ਹੈ ਯਾਦਵਿੰਦਰ ਜੀ ਤਕਰੀਬਨ 50 MLA ਪਿਛਲੇ 3 ਮਹੀਨਿਆਂ ਵਿੱਚ ਬੀਜੇਪੀ ਦੀ ਲੀਡਰਸ਼ਿਪ ਨਾਲ ਮਿਲੇ ਵੀ ਆਏ ਉਹਨਾਂ ਦਾ ਜੋ ਸੌਦਾ ਸੁਧਾ ਹੋਣਾ ਸੀ ਉਹ ਫਿਕਸ ਹੋ ਗਿਆ ਪ੍ਰਾਈਸ ਫਿਕਸ ਹੋ ਗਈ ਦੇ ਆਰ ਜਸਟ ਵੇਟਿੰਗ ਕਿ ਮਹਾਰਾਸ਼ਟਰ ਦਾ ਜਹਾਜ਼ ਮੋਹਾਲੀ ਕਦੋਂ ਏਅਰਪੋਰਟ ਤੇ ਲੱਗੇਗਾ ਤੇ ਕਦੋਂ ਸਵਾਰੀਆਂ ਉੱਥੋਂ ਬਿਠਾ ਕੇ ਤੇ ਕਦੋਂ ਉਡਾ ਕੇ ਲੈ ਜਾਣਗੇ ਸੋ ਇਸ ਗੱਲ ਕਰ ਮੇਰਾ ਖਿਆਲ ਪ੍ਰੈਸ਼ਰ ਵੀ ਜ਼ਿਆਦਾ ਕੱਲ ਜਿਹੜਾ ਜਿਸ ਰੂਪ ਦੇ ਵਿੱਚ ਮਾਨ ਸਾਹਿਬ ਉੱਥੇ ਆਏ ਨੇ ਮੈਨੂੰ ਅੰਡਰ ਡਿਪਰੈਸ਼ਨ ਲੱਗਦੇ ਮੈਨੂੰ ਇਹ ਨਜ਼ਰ ਆਇਆ ਕਿ ਜਿਸ ਤਰ੍ਹਾਂ ਪਤਾ ਲੱਗਦਾ ਅਖੀਰਲੇ ਵਕਤ ਜਦੋਂ ਰਿਜੀਮਸ ਡਿੱਗਦੀਆਂ ਨੇ ਰਾਜ ਡਿੱਗਦੇ ਨੇ ਦੂਸਰੇ ਬੰਦੇ ਬਾਹਰੋਂ ਆ ਕੇ ਕਾਬਜ਼ ਹੁੰਦੇ ਤੁਹਾਡੇ ਸਾਹਮਣੇ ਤੇ ਤੁਸੀਂ ਆਪਣੀ ਇਮੋਸ਼ਨਸ ਤੇ ਕਾਬੂ ਨਹੀਂ ਪਾ ਪਾਉਂਦੇ ਮੈਨੂੰ ਕੱਲ ਇਸ ਤਰ੍ਹਾਂ ਨਜ਼ਰ ਆਇਆ ਜਿਸ ਕਿਸਮ ਦੀਆਂ ਮਾਨ ਸਾਹਿਬ ਦੀਆਂ ਉੱਥੇ ਜਿੰਨਾ ਚਿਰ ਉਹ ਅੱਧਾ ਘੰਟਾ ਸੀ ਉਹਨਾਂ ਦੇ ਦਰਸ਼ਨ ਕੀਤੇ ਨੇ ਉੱਥੋਂ ਨਜ਼ਰ ਆਇਆ ਕਿ ਮੈਂਟਲੀ ਹੀ ਇਜ਼ ਅੰਡਰ ਲੋਟ ਆਫ ਸਟ੍ਰੈਸ ਹੀ ਵਾਜ਼ ਨੋਟ ਆਪਣੀ ਜੋ ਅਸਲ ਪੋਜੀਸ਼ਨ ਉਹਦੇ ਵਿੱਚ ਨਹੀਂ ਸਨ ਕਾਫੀ ਹੱਦ ਤੱਕ ਬੈਠੇ ਬਹਿਕ ਚੁੱਕੇ ਸੀ ਕਾਫੀ ਹੱਦ ਤੱਕ ਨਿਰਾਸ਼ ਹੋ ਚੁੱਕੇ ਸੀ ਜੀ
1: ਅੱਛਾ ਤੁਸੀਂ ਬੀਜੇਪੀ ਵਾਲੀ ਗੱਲ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਵੀ ਉਵੇਂ ਕਰ ਰਹੇ ਨੇ ਸਾਰਿਆਂ ਨਾਲ ਉਵੇਂ ਕਰ ਰਹੇ ਨੇ ਜਿਹੜਾ ਇਹ ਸਰਕਾਰਾਂ ਨੂੰ ਬਣਾਉਣ ਦਾ ਡਿੱਗਣ ਦਾ ਸਿਲਸਿਲਾ ਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ
0: ਦੇਖੋ ਯਾਦਵਿੰਦਰ ਜੀ ਮੇਰਾ ਤੁਲਕ ਤੇ ਸ਼ੁਰੂ ਤੋਂ ਹੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਰਿਹਾ ਐਂਡ ਮੈਂ ਬਹੁਤ ਐਪਰੀਸ਼ੀਏਟਿਵ ਹਾਂ ਇਸ ਗੱਲ ਦਾ ਕਿ ਮਹਾਤਮਾ ਗਾਂਧੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੁਭਾਸ਼ ਚੰਦਰ ਬੋਸ ਜੀ ਨੇ ਸਰਦਾਰ ਪਟੇਲ ਜੀ ਨੇ ਮੌਲਾਨਾ ਆਜ਼ਾਦ ਜੀ ਨੇ ਜਿਹੜੀ ਪਾਰਟੀ ਸੋਚ ਵਿਚਾਰ ਕੇ ਲਿਆਂਦੀ ਜੇ ਵੇਖਿਆ ਜਾਏ ਸਾਰੇ ਹਿੰਦੂ ਸਨ ਜੀ ਕੱਟੜ ਹਿੰਦੂ ਸਨ ਸਰਦਾਰ ਪਟੇਲ ਨੂੰ ਵੱਡਾ ਹਿੰਦੂ ਕੌਣ ਸੀ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦੇ ਹੀ ਪੰਡਿਤ ਜਵਾਹਰ ਲਾਲ ਨਹਿਰੂ ਸਨ ਮਹਾਤਮਾ ਗਾਂਧੀ ਜੀ ਸਾਰਾ ਕੁਝ ਤਿਆਗ ਕੇ ਆਏ ਸੀ ਜੇ ਉਹ ਜਿਹੜੀ ਸਿਆਸਤ ਅੱਜ ਮੋਦੀ ਸਾਹਿਬ ਕਰ ਰਹੇ ਨੇ RSS ਕਰ ਰਹੀ ਹੈ ਜਾਂ ਅਮਿਤ ਸ਼ਾਹ ਜੀ ਕਰ ਰਹੇ ਨੇ ਇਹ ਤਾਂ ਪਹਿਲੇ ਇੱਥੋਂ ਹੀ ਕਰ ਸਕਦੇ ਜੇ ਮੈਜੋਰਿਟੀ ਦੀ ਪੋਲੀਟਿਕਸ ਕਰਨੀ ਸ਼ੁਰੂ ਕਰ ਦਿੰਦੇ 80% ਇੱਥੇ ਹਿੰਦੂ ਹੈ ਜੀ ਸਾਰਿਆਂ ਨੂੰ ਵੱਡੇ ਹਿੰਦੂਆਂ ਦੇ ਚਿਹਰੇ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਸਰਦਾਰ ਪਟੇਲ ਸੁਭਾਸ਼ ਚੰਦਰ ਬੋਸ ਹੈ ਸਨ ਜੀ ਜੇ ਪਹਿਲੇ ਉੱਥੋਂ ਇਹ ਸਿਆਸਤ ਕਰ ਲੈਂਦੇ ਤੇ

0: ਨਵੀਂ ਕਿਸੇ ਪਾਰਟੀ ਵਾਸਤੇ ਜਗ੍ਹਾ ਹੀ ਨਹੀਂ ਸੀ ਰਹਿ ਜਾਣੀ ਸੀ। ਬਟ ਉਹਨਾਂ ਨੇ ਇਹ ਜ਼ਰੂਰ ਵਿਚਾਰਿਆ ਕਿ ਕਿਸੇ ਵੀ ਦੇਸ਼ ਦੇ ਵਿੱਚ ਅਤੇ ਕਿਸੇ ਵੀ ਸੁਸਾਇਟੀ 'ਚ ਜਿੰਨਾ ਚਿਰ ਸਰਕਾਰ ਸਾਰਿਆਂ ਵਾਸਤੇ ਬਰਾਬਰੀ ਦਾ ਹੱਕ ਨਹੀਂ ਦਿੰਦੀ, ਬਰਾਬਰੀ ਦੀ ਅੱਖ ਨਾਲ ਨਹੀਂ ਵੇਖਦੀ, ਉਹਨਾਂ ਸਾਰਿਆਂ ਨੂੰ ਬਣਦੀ ਹੋਈ ਜਗ੍ਹਾ ਨਹੀਂ ਦਿੰਦੀ, ਨੁਮੈਰੀਕਲ ਉਹਨਾਂ ਦੀ ਸਟਰੈਂਥ ਮੁਤਾਬਕ ਉਹਨਾਂ ਨੂੰ ਬਕਾਇਦਾ ਤੌਰ ਨੁਮਾਇੰਦਗੀ ਨਹੀਂ ਮਿਲਦੀ, ਫਿਰ ਉਹ ਦੇਸ਼ ਇੱਕ ਨਹੀਂ ਰਹਿ ਸਕਦਾ। ਅਤੇ ਜਦੋਂ ਦੇਸ਼ ਇੱਕ ਨਹੀਂ ਰਹਿ ਸਕਦਾ, ਵੱਡੇ ਤੋਂ ਵੱਡੇ ਪਾਵਰਫੁਲ ਮੁਲਕ, ਸੋਵੀਅਤ ਯੂਨੀਅਨ ਨਾਲੋਂ ਵੱਡਾ ਅਤੇ ਤਗੜਾ ਮੁਲਕ ਤਾਂ ਕੋਈ ਨਹੀਂ ਸੀ ਜੀ। ਮੇਜਰ ਪਾਵਰਸ ਜਾਂ ਅਮੈਰੀਕਾ ਸੀ ਜਾਂ ਸੋਵੀਅਤ ਯੂਨੀਅਨ ਸੀ, ਟੁੱਟ ਗਿਆ ਜੀ। ਅੱਜ ਵੀ ਜਿਹੜੀਆਂ ਤਰੇੜਾਂ ਪੈ ਰਹੀਆਂ ਉੱਥੇ ਪੈ ਰਹੀਆਂ ਨੇ। ਵੇਖੋ ਸੈਕੂਲਰ ਉਹਨਾਂ ਨੇ ਇੱਥੋਂ ਦਾ ਦੇਸ਼ ਬਣਾਇਆ, ਹਰ ਕਮਿਊਨਿਟੀ ਨੂੰ ਇਹ ਮਹਿਸੂਸ ਹੋਇਆ ਕਿ ਯਾਰ ਅਸੀਂ ਸਾਡੀ ਇਸੇ ਦੇਸ਼ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਰਹਿਣੀ, ਸਾਡੀ ਪਹਿਚਾਣ ਨੂੰ ਕੋਈ ਖਤਰਾ ਨਹੀਂ, ਸਾਡੀ ਮਦਰ ਲੈਂਗੁਏਜ ਨੂੰ, ਮਦਰ ਟੰਗ ਨੂੰ ਕੋਈ ਖਤਰਾ ਨਹੀਂ, ਸਾਡੇ ਲਿਬਾਸ ਨੂੰ ਕੋਈ ਖਤਰਾ ਨਹੀਂ, ਸਾਡੇ ਪਹਿਰਾਵੇ ਨੂੰ ਕੋਈ ਖਤਰਾ ਨਹੀਂ, ਸਾਡੇ ਬਹਿਣ ਸਹਿਣ ਨੂੰ, ਖਾਣ ਪੀਣ 'ਤੇ ਕੋਈ ਪਾਬੰਦੀ ਹੈ ਨਹੀਂ। ਸੋ ਹਿੰਦੁਸਤਾਨ ਵਨ ਆਫ ਦੀ ਮੋਸਟ ਲਿਬਰਲ ਕੰਟਰੀ ਸੀ, ਬੜੀ ਜਲਦੀ ਇਹਨੇ ਤਰੱਕੀ ਕੀਤੀ। ਅਤੇ ਵੇਖੋ ਤੀਜਾ ਹਿੱਸਾ ਜਿਹੜਾ ਨੋਨ ਅਲਾਈਨਡ ਦੇਸ਼ ਸਨ ਉਹਨਾਂ ਦਾ ਲੀਡਰ ਵੀ ਸੀ, ਜਿਹੜੇ ਹਿੰਦੁਸਤਾਨ ਦੇ ਨਾਲ ਆਜ਼ਾਦ ਹੋਏ, ਉਸ ਤੋਂ 2-4-5 ਸਾਲ ਬਾਅਦ ਆਜ਼ਾਦ ਹੋਏ। ਅਤੇ ਤਕਰੀਬਨ 50 ਇਹੋ ਜਿਹੇ ਦੇਸ਼ ਨੇ ਜਿਹਨਾਂ ਦਾ ਹਿੰਦੁਸਤਾਨ ਵਾਜ ਦੀ ਲੀਡਰ ਆਫ ਦੋਜ਼ ਕੰਟਰੀਜ਼। ਅੱਜ ਅਸੀਂ ਆ ਜਿਹੜਾ ਹੁਣ ਅਮੈਰੀਕਾ ਦਾ ਅਤੇ ਇਰਾਨ ਦੀ ਲੜਾਈ ਹੋਈ, ਇਹਦੇ 'ਚ ਵੇਖਿਆ ਹਿੰਦੁਸਤਾਨ ਤਾਂ ਕੰਪਲੀਟਲੀ ਬੈਕ ਸੀਟ 'ਤੇ ਚਲਾ ਗਿਆ। ਸਾਡਾ ਗੁਆਂਢੀ ਜਿਹਨੂੰ ਅਸੀਂ ਐਜ਼ ਅ ਰੋਗ ਨੇਸ਼ਨ ਕਹਿ ਰਹੇ ਸੀ ਵਰਲਡ, ਅਸੀਂ ਉਹਨਾਂ ਨੂੰ UNO 'ਚ ਦਰਖਾਸਤ ਕਰ ਰਹੇ ਸੀ ਕਿ ਪਾਕਿਸਤਾਨ ਨੂੰ ਰੋਗ ਨੇਸ਼ਨ ਡਿਕਲੇਅਰ ਕਰੋ, ਜਿੱਥੋਂ ਉਸਾਮਾ ਬਿਨ ਲਾਦਨ ਗ੍ਰਿਫਤਾਰ ਕੀਤਾ ਗਿਆ ਹੋਇਆ ਜਿਸ ਦੇਸ਼ 'ਚੋਂ, ਉਸ ਦੇਸ਼ ਨੂੰ ਰੋਗ ਨੇਸ਼ਨ ਡਿਕਲੇਅਰ ਕਰਨ ਦੇ ਬਜਾਏ ਅਮੈਰੀਕਾ ਨੇ ਤੇ ਪੀਸ ਜਿਹੜੀ ਉਹਨਾਂ ਨੇ ਸ਼ਾਂਤੀ ਦਾ ਪ੍ਰਸਤਾਵ ਪੇਸ਼ ਕੀਤਾ ਤੇ ਇਸਲਾਮਾਬਾਦ ਦੇ ਵਿੱਚ ਟਾਕਸ ਕਰਾਈਆਂ। ਅਮੈਰੀਕਨ ਵਾਈਸ ਪ੍ਰੈਜ਼ੀਡੈਂਟ ਵੀ ਉੱਥੇ ਆਇਆ, ਇਰਾਨੀ ਵੀ ਉੱਥੇ ਇਕੱਠੇ ਹੋਏ। ਅਜੇ ਸਾਰਿਆਂ ਨੂੰ ਕਲੋਜ਼ੈਸਟ ਦੋਸਤ ਹਿੰਦੁਸਤਾਨ ਦੇ ਸ਼ੁਰੂ ਤੋਂ ਰਸ਼ੀਆ ਤੇ ਇਰਾਨ ਰਿਹਾ। ਅਸੀਂ ਉਸ ਆਪਣੀ ਚੰਗੀ ਉਹਨਾਂ ਨਾਲ ਜੇ ਫੋਰਨ ਰਿਲੇਸ਼ਨਸ਼ਿਪ ਸਾਡੀ ਠੀਕ ਰਹਿੰਦੀ, ਨੋਨ ਅਲਾਈਨਡ ਦੇਸ਼ਾਂ ਦੇ ਅਸੀਂ ਲੀਡਰ ਰਹਿੰਦੇ, ਤੇ ਅੱਜ ਹਿੰਦੁਸਤਾਨ ਨਿਊ ਦਿੱਲੀ ਵੁੱਡ ਹੈਵ ਬੀਨ ਦੀ ਹੈੱਡਕੁਆਟਰ ਜਿੱਥੇ ਸਾਰੀ ਦੁਨੀਆ ਆਉਂਦੀ, ਤੇ ਅਸੀਂ ਵੱਡਾ ਐਡਵਾਂਟੇਜ ਅੱਗੇ ਵੀ ਲੈ ਸਕਦੇ। ਬਟ ਵੀ ਹੈਵ ਲੋਸਟ ਦੈਟ ਓਪਰਚੁਨਿਟੀ।
1: ਬੀਜੇਪੀ ਬਾਰੇ ਕਿਹਾ ਬਾਜਵਾ ਸਾਹਿਬ ਇਹ ਜਾ ਰਿਹਾ ਕਿ ਬੀਜੇਪੀ ਨੇ ਖੇਡ ਦੇ ਰੂਲ ਹੀ ਬਦਲਤੇ, ਤੁਸੀਂ ਖੇਡੀ ਚੱਲੋ। ਉਹ ਆਪਣੇ ਤਰੀਕੇ ਨਾਲ ਸਰ ਦੇ ਇਲਜ਼ਾਮ ਵੀ ਲੱਗਦੇ ਨੇ, ਬਹੁਤ ਸਾਰੀਆਂ ਗੱਲਾਂ ਉਹ ਕਹਿੰਦੇ ਨੇ, ਤੇ ਕੋਈ
0: ਯਾਦਵਿੰਦਰ ਜੀ
1: ਅਲਟਰਨੇਟਿਵ ਕੀ ਆ, ਇਹਦਾ ਕਾਊਂਟਰ ਕੀ ਆ?
0: ਮੇਰੀ ਸੁਣੋ, ਕਾਊਂਟਰ ਜਦੋਂ ਲੋਕ ਪਰੇਸ਼ਾਨ ਹੋ ਜਾਣਗੇ, ਹੋਣੇ ਸ਼ੁਰੂ ਹੋ ਗਏ, ਤੁਸੀਂ ਸਮਝਦੇ ਹੋ ਨਾ ਜੀ, ਅਲਟੀਮੇਟਲੀ ਲੋਕਾਂ ਨੇ ਆਪਣਾ ਪਰਿਵਾਰ ਦਾ ਪੇਟ ਪਾਲਣਾ। ਅੱਜ ਤੁਸੀਂ ਵੇਖਿਆ ਇਸ ਲੜਾਈ ਦੇ ਵਿੱਚੋਂ ਤੇਲ ਦੀਆਂ ਕੀਮਤਾਂ ਵੀ, ਇਲੈਕਸ਼ਨ ਅਜੇ ਆ 4 ਸਟੇਟਾਂ 'ਚ ਇਲੈਕਸ਼ਨ ਮੁੱਕੀ ਨਹੀਂ, ਤੇ ਡੀਜ਼ਲ ਵੀ ਵੱਧ ਗਿਆ ਤੇ ਪੈਟਰੋਲ ਵੀ ਵੱਧ ਗਿਆ, ਤੇ ਤੁਹਾਡਾ ਜਿਹੜਾ ਗੈਸ ਸਿਲੰਡਰ ਨੇ ਜਿਹੜੇ ਆਮ ਆਦਮੀ ਇਸਤੇਮਾਲ ਕਰਦੇ, ਉਹਦੀਆਂ ਕੀਮਤਾਂ ਕਿੱਥੇ ਚਲੀਆਂ
1: ਗਈਆਂ?
0: ਤੁਸੀਂ ਮੈਨੂੰ ਦੱਸੋ, ਇਸ ਕਿਸਮ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਆਮ ਬੰਦਿਆਂ ਵਾਸਤੇ, ਇਹ ਕੀ ਹਿੰਦੂ ਮੁਸਲਮਾਨਾਂ ਵਾਸਤੇ ਸਿਲੰਡਰ ਦੇ ਰੇਟ 2 ਹੈ ਨੇ, ਡੀਜ਼ਲ ਤੇ ਪੈਟਰੋਲ ਵਾਸਤੇ ਹਿੰਦੂ ਮੁਸਲਮਾਨਾਂ ਦੇ, ਸਿੱਖਾਂ ਦੇ ਤੇ ਕ੍ਰਿਸ਼ਨਾਂ ਦੇ ਕੋਲ ਵੱਖਰਾ ਰੇਟ ਹੈ, ਤੇ ਮੈਨੂੰ ਦੱਸ ਲਓ। ਤੋ ਜੇ ਅਸੀਂ ਨਿਰੀ ਆਪਣੀਆਂ ਵੋਟਾਂ ਲੈਣ ਵਾਸਤੇ ਇਹਨਾਂ ਲੋਕਾਂ ਨੂੰ ਨਾਲ ਲੈਣਾ। ਇੱਕ ਹੋਰ ਮੈਂ ਦੱਸਣਾ ਚਾਹੁੰਦਾ ਯਾਦਵਿੰਦਰ ਜੀ, ਕਦੀ ਵੀ ਮੁੱਠੀ ਬੰਦ ਜਿਹੜੀ ਉਹਦੇ 'ਚ ਬੜੀ ਵੱਡੀ ਤਾਕਤ ਹੈ। ਜਦੋਂ ਹਰ ਕੌਮ ਆਪਣੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝੇਗੀ, ਉਹਨਾਂ ਚਿਰ ਹੀ ਉਹ ਮਜ਼ਬੂਤ ਰਹੇਗਾ। ਜੇ ਦੂਸਰੀਆਂ ਕਮਿਊਨਿਟੀਜ਼ 'ਚ ਇਹ ਫੀਲਿੰਗ ਸ਼ੁਰੂ ਹੋ ਗਈ ਕਿ ਇਹ ਦੇਸ਼ ਜਿਹੜਾ ਇਹ ਕੁਝ ਬੰਦਿਆਂ ਦਾ, ਕੁਝ ਕਮਿਊਨਿਟੀਜ਼ ਦਾ ਦੇਸ਼ ਹੈ ਜਾਂ ਕਿਸੇ ਇੱਕ ਵਿਸ਼ੇਸ਼ ਕੌਮ ਦਾ ਦੇਸ਼ ਹੈ ਅਤੇ ਬਾਕੀਆਂ ਦੇ ਇੰਟਰਸਟ ਪ੍ਰੋਟੈਕਟਡ ਨਹੀਂ ਨੇ, ਇਹ ਬਹੁਤ ਵੱਡੇ ਪੈਮਾਨੇ 'ਤੇ ਡੈਮੇਜ ਕਰੇਗੀ। ਇਹ ਪਤਾ ਫੇਰ ਲੱਗਦਾ ਜੀ, ਵੇਖੋ ਤੁਸੀਂ ਬੰਗਲਾਦੇਸ਼ ਅਤੇ ਪਾਕਿਸਤਾਨ ਦੋ ਐਕਸਟ੍ਰੀਮ ਕੋਰਨਰ ਸਨ। ਜਦੋਂ ਬੰਗਲਾਦੇਸ਼ ਨੇ ਮਹਿਸੂਸ ਕਰ ਦਿੱਤਾ ਕਿ ਪਾਕਿਸਤਾਨ 'ਤੇ ਕਾਬਜ਼ ਪੰਜਾਬੀ ਨੇ, ਸਾਡਾ ਤਾਂ ਇਹਦੇ ਸ਼ੇਅਰ ਹੀ ਹੈ ਨਹੀਂ, ਤਾਂ ਬੰਗਲਾਦੇਸ਼ ਟੁੱਟ ਗਿਆ ਜੀ। ਸੇਮ ਸੋਵੀਅਤ ਯੂਨੀਅਨ ਦਾ ਹੋਇਆ ਜੀ। ਤੋ ਇਹ ਇੱਕ ਖਤਰੇ ਦੀ ਘੰਟੀ ਹੈ। ਇਹ ਮੋਦੀ ਸਾਹਿਬ ਨੂੰ ਅਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਰੀਥਿੰਕ ਕਰਨਾ ਪਏਗਾ ਕਿ ਜਿਹੜੀ ਤੁਹਾਡੀ ਫੋਰਨ ਪਾਲਿਸੀ, ਯੂ ਹੈਵ ਫੇਲਡ। ਤੁਸੀਂ ਇੱਕ ਵੱਡੇ ਲੀਡਰ ਤੋਂ ਪਹਿਲੇ ਜਿਹੜੇ 3-4 ਟੌਪ ਜਿਹੜੀਆਂ ਦੇਸ਼ ਸਨ ਜਿਹਨਾਂ ਵੱਲ ਲੋਕ ਵੇਖਦੇ ਸੀ, ਉੱਥੋਂ ਅਸੀਂ ਉਸ ਗਿਣਤੀ ਚਲੇ ਗਏ ਜਿੱਥੇ ਅੱਜ ਸਾਡੀ ਗਿਣਤੀ ਕੋਈ ਨਹੀਂ ਜੀ, ਸਾਡੀ ਪਹਿਚਾਣ ਕੋਈ ਨਹੀਂ ਰਹਿ ਗਈ। ਸੋ ਇਹ ਸਾਰੀਆਂ ਪੋਲਿਸੀਜ਼ ਰੀਥਿੰਕ ਕਰਨੀਆਂ ਪੈਣਗੀਆਂ। ਅਤੇ ਉਹ ਦੇ ਦਿਨ ਦੂਸ਼ ਐ ਤਾਂ ਤੁਸੀਂ ਵੇਖੋ, 75 ਸਾਲਾਂ 'ਚ 55 ਸਾਲ ਕਾਂਗਰਸ ਨੇ ਰਾਜ ਕੀਤਾ, ਹੁਣ 15 ਸਾਲ ਤੋਂ ਅਸੀਂ ਰਾਜ

0: ਦੁਬਾਰਾ ਜੀ ਵੀ ਵਿਲ ਆਲਸੋ ਹੈਵ ਟੂ ਵੇਟ ਬਹੁਤ ਕੁਝ ਹੁਣ ਇਸ ਟਾਈਮ ਕਾਂਗਰਸੀ ਲੀਡਰਸ਼ਿਪ ਸੋਚ ਰਹੀ ਹੈ ਵਿਚਾਰ ਰਹੀ ਹੈ ਆਪਣੀ ਆਰਗੇਨਾਈਜੇਸ਼ਨ ਜਿਹੜੀ ਸਟਰੈਂਥ ਹੈ ਕੰਮ ਕਰਨ ਦਾ ਵੇਖੋ ਪਹਿਲੇ ਹਰ ਪਿੰਡ ਦੇ ਵਿੱਚ ਕਾਂਗਰਸੀ ਬੈਠਾ ਸੀ ਹੁਣ ਵੀ ਬੈਠਾ ਬਟ ਉਹਨਾਂ ਨੂੰ ਲਾਮਬੰਦ ਕਰਨ ਵਾਲੇ ਬੰਦੇ ਹੈ ਨਹੀਂ ਸੀ ਜਿਸ ਤਰ੍ਹਾਂ RSS ਵਰਕ ਕਰਦੀ ਬੀਜੇਪੀ ਵਾਸਤੇ ਉਸ ਤਰ੍ਹਾਂ ਹੀ ਕਾਂਗਰਸ ਦੇ ਜਿਹੜੇ ਗ੍ਰਾਸਰੂਟ ਵਰਕਰਸ ਨੇ ਜਿੱਦਣ ਉਹਨਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨਗੇ ਤੇ ਮੁਕਾਬਲਾ ਬਣ ਜਾਏਗਾ ਜੀ
1: ਪੰਜਾਬ 'ਚ ਕਾਂਗਰਸ ਪ੍ਰਧਾਨ ਦੇ ਚੇਂਜ ਦੀ ਗੱਲ ਹੋ ਰਹੀ ਆ ਅਗਲਾ ਕਾਂਗਰਸ ਪ੍ਰਧਾਨ ਕੌਣ ਬਣ ਰਿਹਾ
0: ਦੇਖੋ ਯਾਦਵਿੰਦਰ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਪਾਰਟੀ ਹਾਈਕਮਾਂਡ ਦੇ ਨੋਟਿਸ 'ਚ ਨੇ ਡਿਲੀਬਰੇਸ਼ਨਸ ਹੋ ਰਹੀਆਂ ਨੇ ਡਿਲੀਬਰੇਸ਼ਨਸ ਦਾ ਕੀ ਫੈਸਲਾ ਹੁੰਦਾ ਜਿੰਨੀ ਕੁ ਤੁਹਾਨੂੰ ਜਾਣਕਾਰੀ ਓਨੀ ਮੈਨੂੰ ਤੋ ਇਸ ਗੱਲ ਕਾਰਨ ਮੇਰਾ ਤੇ ਮਕਸਦ ਇੰਨਾ ਹੈ ਕਿ ਆਪਾਂ ਪੰਜਾਬ ਨੂੰ ਬਚਾਈਏ ਇੱਥੇ ਲੀਡਰਸ਼ਿਪ 'ਚ ਚੇਂਜ ਲਿਆਉਣਾ ਨਹੀਂ ਲਿਆਉਣਾ ਪੁਰਾਣੇ ਰੱਖਣੇ ਨੇ ਨਵੇਂ ਲੈ ਕੇ ਆਉਣੇ ਨੇ ਉਹ ਆਪਾਂ ਪਾਰਟੀ ਨੂੰ ਨੈਸ਼ਨਲ ਲੈਵਲ ਪਰ ਉਹਨਾਂ ਤੱਕ ਛੱਡੀਏ ਕੰਮ ਸਾਡਾ ਕੰਮ ਹੈ ਕਿ ਪੰਜਾਬ ਕਿਸ ਤਰ੍ਹਾਂ ਬਚਾਉਣਾ ਤੋ ਇਸ ਗੱਲ ਵੱਲ ਮੈਂ ਕਬੂਤਰ ਧਿਆਨ ਦਿੱਤਾ ਹੀ ਨਹੀਂ ਕਿ ਦਿੱਲੀ ਦੀ ਸੋਚ ਕੀ ਹੈ ਅਤੇ ਕੀ ਇੱਥੇ ਹੋਣਾ ਬਟ ਮੈਂ ਸਮਝਦਾ ਕਿ ਜਲਦੀ ਦੇ ਵਿੱਚ ਜੋ ਵੀ ਹੋਏਗਾ ਉਹ ਪੰਜਾਬ ਦੇ ਬੈਨੀਫਿਟ ਵਾਸਤੇ ਹੋਏਗਾ ਅਤੇ ਕਾਂਗਰਸ ਦੀ ਬਿਹਤਰੀ ਵਾਸਤੇ ਕੋਈ ਨਾ ਕੋਈ ਫੈਸਲਾ ਉੱਥੋਂ ਜ਼ਰੂਰ ਆਏਗਾ ਜੀ
1: ਬਘੇਲ ਸਾਹਿਬ ਨਾਲ ਜਿਹੜੀ ਤੁਹਾਡੀ ਮੀਟਿੰਗ ਹੋਈ ਉਹ ਮੀਟਿੰਗ 'ਚ ਕੀ ਗੱਲਾਂ ਹੋਈਆਂ ਬਾਜਵਾ ਸਾਹਿਬ
0: ਨਹੀਂ ਬਘੇਲ ਸਾਹਿਬ ਦੇ ਨਾਲ ਤਾਂ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੁਧਾਰਨਾ ਇਹ ਵੀ ਮੈਂ ਉਹਨਾਂ ਨੂੰ ਦੱਸਿਆ ਇਕੱਠਿਆਂ ਹੀ ਅਸੀਂ ਗੱਲ ਹੋਈ ਸੀ ਕਿ ਇਹ 5 ਕੋਰਨਰ ਕੰਟੈਸਟ ਹੋਣਾ ਇਹਦੇ ਵਿੱਚ ਬੀਜੇਪੀ ਇੰਡੀਪੈਂਡੈਂਟ ਲੜੇਗੀ ਆ ਜਿਹੜੇ ਪੁਰਨ ਸੁਰਜੀਤ ਵਾਲੇ ਨੇ ਅਤੇ ਵਾਰਿਸ ਪੰਜਾਬ ਵਾਲੇ ਨੇ ਇਹ ਟੈਸਟ ਅੰਡਰਸਟੈਂਡਿੰਗ ਨਾਲ ਬੀਜੇਪੀ ਦੀ ਟੈਸਟ ਅੰਡਰਸਟੈਂਡਿੰਗ ਨਾਲ ਮੈਦਾਨ ਵਿੱਚ ਛੱਡੇ ਜਾਣਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਛੱਡ ਹੀ ਦਿੱਤੇ ਨੇ ਆ ਹੀ ਜਾਣੇ ਨੇ ਇਲੈਕਸ਼ਨ ਤੋਂ ਪਹਿਲੇ ਜਿਸ ਤਰ੍ਹਾਂ ਆਲਰੇਡੀ ਐਂਟੀਸਪੇਟਡ ਸੀ ਹੋਏਗਾ ਉਹੀ ਹੋ ਰਿਹਾ ਅਕਾਲੀ ਦਲ ਵੱਖਰੀ ਹੋਂਦ ਆਪਣੇ ਆਪ ਦੇ ਵਿੱਚ ਬਣਾਉਣ ਦੇ ਵਿੱਚ ਲੱਗਾ ਕਾਂਗਰਸ ਵੱਖਰੀ ਲੜੇਗੀ ਅਤੇ ਇਹ 4-5 ਪਾਰਟੀਆਂ ਇੰਡੀਪੈਂਡੈਂਟ ਲੜਨਗੀਆਂ ਮੁਕਾਬਲੇ ਇਸ ਕਿਸੇ ਆਪ ਸੋਰੀ ਸਾਰਾ ਵੱਡੀ ਗੱਲ ਤੇ ਆਪ ਰਹਿ ਗਈ ਉਹ ਵੀ ਵਿੱਚ ਆ ਗਏ ਜੀ ਇਹਦੇ ਵਿੱਚ ਨਹੀਂ ਤੇ ਵੇਖੋ ਦਿਮਾਗ ਚੋਂ ਆਪ ਨਿਕਲੀ ਗਈ ਸੀ ਉਹਦਾ ਮਤਲਬ ਹੌਲੀ ਹੌਲੀ ਲੋਕਾਂ ਦੇ ਇਹ ਲੀਡਰ ਆਫ ਓਪੋਜੀਸ਼ਨ ਦੇ ਦਿਮਾਗ 'ਚ ਇੱਕ ਵਾਰ ਥੋੜੇ ਸੈਕਿੰਡ ਭੁੱਲ ਕੇ ਆਈਏ ਤੇ ਸਮਝੋ ਆਈ ਡੋਂਟ ਥਿੰਕ ਸੋ ਦੇ ਆਰ ਔਨ ਅ ਗੁੱਡ ਫੁਟਿੰਗ ਕੁਦਰਤੀ ਗੱਲ ਹੋਈ ਹੈ ਬਟ ਆਪ ਨੂੰ ਮੈਂ ਭੁੱਲ ਹੀ ਗਿਆ ਸੋ 5ਵੇਂ ਇਹ ਨੇ ਇਹਦੇ ਵਿੱਚੋਂ ਇਸ ਬਧਾਣੀ ਦੇ ਵਿੱਚੋਂ ਕੀ ਬਣਦਾ ਇਹ ਡਿਪੈਂਡ ਕਰੇਗਾ ਜਿਹਦਾ ਆਰਗੇਨਾਈਜੇਸ਼ਨ ਸਟਰਕਚਰ ਬੈਟਰ ਹੋਏਗਾ ਤੇ ਜਿਹੜੀ ਪਾਰਟੀ ਲੋਕਾਂ ਨੂੰ ਇਹ ਦੱਸ ਪਾਏਗੀ ਵੇਖੋ 3-4 ਚੀਜ਼ਾਂ ਨੇ ਇੱਥੇ ਮੇਨ ਯਾਦਵਿੰਦਰ ਜੀ ਇੱਕ ਤਾਂ ਨੰਬਰ 1 ਪ੍ਰਾਇਓਰਿਟੀ ਪੰਜਾਬੀਆਂ ਦੇ ਅੱਜ ਇਹ ਹੈ ਲੋਅ ਐਂਡ ਆਰਡਰ ਕਿਹੜੀ ਪਾਰਟੀ ਦੇ ਵਿੱਚ ਉਹ ਲੀਡਰਸ਼ਿਪ ਹੈ ਜਿਹਦੇ 'ਚ ਕਪੈਸਿਟੀ ਅਤੇ ਕੇਪੇਬਿਲਿਟੀ ਹੈ ਟੂ ਫਸਟਲੀ ਕੰਟਰੋਲ ਦੀ ਪੰਜਾਬ ਪੁਲਿਸ ਮੇਰਾ ਇਹ ਮੰਨਣਾ ਪਹਿਲੇ ਵੀ ਮੈਂ ਤੁਹਾਨੂੰ ਕਹਿੰਦਾ ਰਿਹਾ ਗੈਂਗਸਟਰਸ 1 ਮਹੀਨੇ 'ਚ ਮੁੱਕ ਸਕਦੇ ਨੇ ਕੋਈ ਵੀ ਗੈਂਗਸਟਰ ਦੁਨੀਆ ਭਰ ਦੇ ਵਿੱਚ ਪੁਲਿਸ ਦੀ ਮਦਦ ਤੋਂ ਬਿਨਾਂ ਤਾਂ ਪੋਲੀਟੀਕਲ ਐਸਟੈਬਲਿਸ਼ਮੈਂਟ ਦੀ ਮਦਦ ਤੋਂ ਬਿਨਾਂ 1 ਮਹੀਨਾ ਵੀ ਨਹੀਂ ਕੱਢ ਸਕਦਾ ਐਂਡ ਆਈਡੀਓਲੋਜੀਕਲ ਮੂਵਮੈਂਟ ਜਿਹੜੀ ਨੈਕਸਲੀ ਨੇ ਜਾਂ ਕੋਈ ਮੂਵਮੈਂਟ ਜਿਹੜੀ ਆਈਡੀਓਲੋਜੀ ਨਾਲ ਜੁੜੀ ਉਹ ਤਾਂ ਕਈ ਸਾਲ ਕੱਢ ਸਕਦੀ ਹੈ ਕਿਉਂਕਿ ਉਹ ਆਈਡੀਓਲੋਜੀ ਦੇ ਵੈਡਡ ਨੇ ਜਿਨ੍ਹਾਂ ਦਾ ਮਕਸਦ ਹੀ ਲੋਕਾਂ ਨੂੰ ਲੁੱਟਣਾ ਉਹ ਜਿੰਨਾ ਚਿਰ ਪੁਲਿਸ ਨਾਲ ਨਹੀਂ ਹੋਏਗੀ ਲਾ ਇਨਫੋਰਸਮੈਂਟ ਏਜੰਸੀਜ਼ ਨਾਲ ਨਹੀਂ ਹੋਣਗੀਆਂ ਤੇ ਕਿਤੋਂ ਪੋਲੀਟੀਕਲ ਸਪੋਰਟ ਨਹੀਂ ਆਏਗੀ ਉਹ ਫਿਰ ਜ਼ਿਆਦਾ ਲੰਬਾ ਨਹੀਂ ਕੱਢ ਦੋ ਵੱਧ ਤੋਂ ਵੱਧ ਕੋਈ 10 ਦਿਨ ਕੱਢ ਲਏਗਾ 15 ਕੱਢ ਲਏਗਾ 20 ਕੱਢ ਲਏਗਾ ਮਹੀਨਾ ਕੱਢ ਲਏਗਾ ਨੰਬਰ 1 ਉਹ ਦੂਸਰੀ ਗੱਲ ਕਿਸੇ ਇੱਥੇ ਬਿਜ਼ਨਸ ਦਾ ਇਸ ਟਾਈਮ ਕਾਰੋਬਾਰ ਦਾ ਭਾਵੇਂ ਛੋਟਾ ਭਾਵੇਂ ਵੱਡਾ ਇਸ ਟਾਈਮ ਮਾਹੌਲ ਹੀ ਬਣ ਗਿਆ ਕਿ ਲੋਕ ਵਿਚਾਰੇ ਬਹੁਤ ਭਾਰੀ ਦਹਿਸ਼ਤ 'ਚ ਅੱਛਾ ਤੀਸਰਾ ਵੱਡਾ ਮਸਲਾ ਇਹ ਹੈ ਕਿ ਡਰੱਗਸ ਬਹੁਤ ਵੱਡੇ ਪੈਮਾਨੇ 'ਤੇ ਸਾਡੇ ਨੌਜਵਾਨ ਬੱਚਿਆਂ ਨੂੰ ਖਾ ਗਏ ਜਿਹੜਾ ਚੰਗਾ ਬੀਜ ਸੀ ਸਾਡੇ ਪੜ੍ਹੇ ਲਿਖੇ ਬੱਚੇ ਸੀ ਭਾਵੇਂ ਡਾਕਟਰ ਸਨ ਇੰਜੀਨੀਅਰਸ ਨੇ IT ਦੇ ਨੇ ਜਾਂ ਕਿਸੇ ਫੀਲਡ ਦੇ ਵਿੱਚ ਵੀ ਜਿਹੜੇ ਰੈਲੀਵੈਂਟ ਬੱਚੇ ਹੈ ਸਕਿੱਲਡ ਲੇਬਰ ਜਿਹੜੀ ਸਾਡੇ 'ਚ ਉਹ ਸਾਰੇ ਦੇ ਸਾਰੇ ਦੇਸ਼ ਛੱਡ ਕੇ ਭੱਜ ਗਈ ਜੀ ਦੇਸ਼ 'ਚੋਂ ਬੈਸਟ ਬ੍ਰੇਨਸ ਦੇਸ਼ 'ਚੋਂ ਵੀ ਭੱਜ ਗਏ ਨੇ ਅਤੇ ਪੰਜਾਬ 'ਚੋਂ ਵੀ ਭੱਜ ਗਏ ਪੰਜਾਬ ਇਸ ਦੀ ਬਿਗੈਸਟ ਸਫਰ ਇਹ ਨਹੀਂ ਕਿ ਬਾਕੀ ਸੂਬਿਆਂ 'ਚ ਵੀ ਐਗਜ਼ੋਟਿਸ ਸ਼ੁਰੂ ਹੋ ਗਏ ਇਸ ਤਰ੍ਹਾਂ ਹੀ ਵੱਡੇ ਪੈਮਾਨੇ 'ਤੇ ਜਾਣੇ ਸ਼ੁਰੂ ਹੋ ਗਏ ਬਟ ਪੰਜਾਬ ਦੇ ਵਿੱਚ ਕਿਉਂਕਿ ਸਾਡਾ ਬਾਰਡਰ ਬੰਦ ਹੈ ਓਪਰਚੁਨਿਟੀ ਕੋਈ ਹੈ ਨਹੀਂ ਪੰਜਾਬੀ ਸ਼ੁਰੂ ਤੋਂ ਹੀ ਥੋੜ੍ਹਾ ਜਿਹਾ ਲਾਈਫ ਸਟਾਈਲ ਉਹਨਾਂ ਦਾ ਭਾਵੇਂ ਗਰੀਬ ਬੱਚਾ ਵੀ ਉਹ ਵੀ ਚਾਹੁੰਦਾ ਮੇਰੇ ਕੋਲ ਸਮਾਰਟਫੋਨ ਹੋਣਾ ਚਾਹੀਦਾ ਭਾਵੇਂ ਗਰੀਬ ਬੱਚਾ ਵੀ ਉਹਦਾ ਸੁਪਨਾ ਕਿ ਮੈਂ ਬ੍ਰਾਂਡਡ ਕੱਪੜੇ ਪਾਉਣੇ ਨੇ ਬ੍ਰਾਂਡਡ ਸ਼ੂਜ਼ ਪਾਉਣੇ ਨੇ ਬ੍ਰਾਂਡਡ ਐਨਕਾਂ ਲਾਉਣੀਆਂ ਨੇ ਮੇਰੇ ਕੋਲ ਜੇ ਮੋਟਰਸਾਈਕਲ ਵੀ ਹੋਏ ਤਾਂ ਬੁਲਟ ਤੋਂ ਥੱਲੇ ਨਾ ਹੋਏ ਕਾਰ ਹੋਏ ਤਾਂ ਮੇਰੇ ਕੋਲ ਇਸ ਤੋਂ ਥੱਲੇ ਨਾ ਹੋਏ ਸੋ ਇਹ ਬੜੀ ਅੱਛੀ ਗੱਲ ਹੈ ਕਮਿਊਨਿਟੀਜ਼ ਜਿਹੜੀਆਂ ਵਧਣਾ ਫੁੱਲਣਾ ਚਾਹੁੰਦੀਆਂ ਬਟ ਉਹਨਾਂ ਦੀ ਉਹ ਡਰੀਮਸ

0: ਦੇ ਸੁਪਨੇ ਪੰਜਾਬ ਦੇ ਵਿੱਚ ਨਹੀਂ ਸਾਕਾਰ ਹੋ ਪਾ ਰਹੇ, ਉਹ ਬਾਹਰ ਜਾ ਰਹੇ ਨੇ। ਜਿਹੜੇ ਬੱਚੇ ਰਹਿ ਗਏ ਨੇ ਉਹ ਰਹਿ ਗਏ ਨੇ ਮੈਜੋਰਿਟੀ ਜਿਹਦੇ ਵਿੱਚ ਪੇਰੈਂਟਸ ਕੋਲ ਓਨੀ ਇਕਨੋਮਿਕ ਸਟਰੈਂਥ ਹੈ ਨਹੀਂ, ਜ਼ਮੀਨ ਵੇਚ ਕੇ, ਕਈਆਂ ਕੋਲ ਤਾਂ ਜ਼ਮੀਨ ਹੀ ਹੈ ਨਹੀਂ, ਲੈਂਡਲੈਸ ਨੂੰ ਕੀ ਕਰ ਸਕਦੇ। ਜਿਹਦੇ ਕੋਲ ਛੋਟਾ ਮੋਟਾ ਵੀ ਕੁਝ ਹੈ ਉਹ ਆਪਣੇ ਬੱਚਿਆਂ ਨੂੰ ਉਹਨਾਂ ਨੇ ਵੀ ਹੁਣ ਬਾਹਰਲੇ ਦੇਸ਼ਾਂ ਤੋਰਨਾ ਸ਼ੁਰੂ ਕਰਤਾ, ਜਾਂ ਫਿਰ ਉਹ ਬਚ ਗਏ ਨੇ ਜਿਹੜੇ ਇੱਥੇ ਰਹਿ ਗਏ ਨੇ।
1: ਬਾਈ ਸਾਹਿਬ ਤੁਸੀਂ ਕਿਹਾ ਕਿ ਪੰਜਾਬ ਨੂੰ ਸਟਰੋਂਗ ਲੀਡਰਸ਼ਿਪ ਦੀ ਲੋੜ ਆ ਗਈ। ਤੁਸੀਂ ਬਘੇਲ ਸਾਹਿਬ ਨੂੰ ਸਮਝਾਇਆ ਕਿ ਕਾਂਗਰਸ ਦਾ ਅਗਲਾ ਲੀਡ ਕਰਨ ਵਾਲਾ ਲੀਡਰ ਸਟਰੋਂਗ ਹੋਣਾ ਚਾਹੀਦਾ ਹੈਗਾ।
0: ਦੇਖੋ ਯਾਦਵਿੰਦਰ ਜੀ, 100% ਦੀ ਇਹੀ ਗੱਲ ਸਮਝਾਈ ਹੈ ਕਿ ਤੁਹਾਨੂੰ ਬੰਦਾ ਉਹ ਲੱਭਣਾ ਪਏਗਾ ਜਿਹੜਾ ਸਿੱਧਾ ਪੰਜਾਬ ਦੇ ਇਸ਼ੂਜ਼ ਦੇ ਵਿੱਚ ਪੰਜਾਬ ਨਾਲ ਖੜਾ ਹੁੰਦਾ, ਨੰਬਰ 2 ਬੇਖੌਫ ਹੈ, ਨੰਬਰ 3 ਉਹਦਾ ਕੋਈ ਬੈਗੇਜ ਨਹੀਂ ਹੋਣਾ ਚਾਹੀਦਾ, ਹੀ ਮਸਟ ਹੈਵ ਅ ਕਲੀਨ ਇਮੇਜ। ਕੋਈ ਬੈਗੇਜ ਵਾਲਾ ਬੰਦਾ ਲੈ ਕੇ ਆਓਗੇ ਤਾਂ 2 ਮਿੰਟ 'ਚ ਏਜੰਸੀਆਂ ਢਾ ਲੈਣਗੇ, ਭਾਵੇਂ ਬੀਜੇਪੀ ਦੀ ਢਾਲੇ ਅਤੇ ਭਾਵੇਂ ਆਪ ਦੀ ਢਾਲੇ। ਆ ਤੁਸੀਂ ਵੇਖ ਹੀ ਰਹੇ ਹੋ ਜੀ, ਜੇ ਵੱਡੇ ਬਿਜ਼ਨਸਮੈਨ ਨੇ ਬੈਗੇਜ ਕੀ, ਇਹਨਾਂ ਕੋਲ ਪੈਸੇ ਨੇ, ਵੱਡਾ ਬਿਜ਼ਨਸਮੈਨ ਦੀ ਇੰਡਸਟਰੀ ਜੋ ਰਨ ਕਰਦਾ 20 ਇਹ ਕਮੀ ਪੇਸ਼ੀਆਂ, ਕੱਲ੍ਹ ਹੀ ਟ੍ਰਾਈਡੈਂਟ ਗਰੁੱਪ ਨੂੰ ਆਪ ਵਾਲਿਆਂ ਰੇਡ ਕਰ ਦਿੱਤਾ, ਉੱਥੇ ਪੋਲਿਊਸ਼ਨ ਕੰਟਰੋਲ ਬੋਰਡ ਚਲਾ ਗਿਆ। ਅੱਛਾ, ਜਦੋਂ ਇਹ ਨਹੀਂ ਰੇਡ ਕਰਦੇ, ED ਨੇ ਰੇਡ ਕਰ ਦਿੱਤਾ ਜੀ ਉਹਨਾਂ ਨੂੰ, ਆਹ ਲਵਲੀ ਯੂਨੀਵਰਸਿਟੀ ਵਾਲਿਆਂ ਨੂੰ। ਸੋ ਇਹ ਜਿਹੜੇ ਇਸ ਕਿਸਮ ਦੇ ਲੋਕ ਨੇ, ਜਿਹੜੀਆਂ ਮਾਲਦਾਰ ਸਾਮੀਆਂ ਨੇ, ਜਿਨ੍ਹਾਂ ਦੇ ਕਾਰੋਬਾਰ ਦੇ ਵਿੱਚ ਕਮੀ ਪੇਸ਼ੀ ਕੋਈ ਨਾ ਕੋਈ ਹੋਏਗੀ, ਇਸ ਕਿਸਮ ਦਾ ਲੀਡਰ ਲੱਭੋਗੇ ਤੇ ਫਿਰ ਵੀ ਬਾਂਹ ਮਰੋੜੀ ਜਾਏਗੀ। ਹੁਣ ਤੇ ਬੰਦੇ ਵੇਖੋ ਭਾਵੇਂ ਚੰਦ ਹੀ ਨੇ, ਬਟ ਅਜੇ ਵੀ ਬੰਦੇ ਅਜੇ ਪੰਜਾਬ ਚ ਜਿਉਂਦੇ ਜਾਗਦੇ 2-4-5 ਹੈ ਨੇ, ਜਿਹੜੇ ਇਮਾਨਦਾਰੀ ਨਾਲ ਪੰਜਾਬ ਨੂੰ ਐਜੂਕੇਸ਼ਨ ਵੀ ਹੈ, ਬੈਕਗਰਾਉਂਡ ਵੀ ਹੈ, ਜਾਣ ਵੀ ਰੱਖਦੇ ਨੇ, ਬੀਜੇਪੀ ਦੇ ਸਾਹਮਣੇ ਖਲੋਣ ਦੀ ਜਾਣ ਵੀ ਰੱਖਦੇ ਨੇ, ਤੇ ਮੌਜੂਦਾ ਸਰਕਾਰ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਪਣੀ ਆਵਾਜ਼ ਵੀ ਬੁਲੰਦ ਕਰ ਸਕਦੇ, ਸਟੈਂਡ ਵੀ ਲੈ ਸਕਦੇ ਨੇ। ਸੋ ਸਾਨੂੰ ਇਹੀ ਅਸੀਂ ਉਹਨਾਂ ਨੂੰ ਦੱਸਿਆ ਕਿ ਚੰਗੇ ਬੰਦੇ ਦੇ ਗਾਹ ਕਰੇ ਹੁਣ ਪੰਜਾਬ 'ਚ।
1: ਰਾਹੁਲ ਗਾਂਧੀ ਨੇ ਬਰਨਾਲੇ ਕਿਹਾ ਸੀਗਾ ਕਿ ਜਿਹੜਾ ਵੀ ਕੋਈ ਧੜੇ ਦੀ ਪੋਲਿਟਿਕਸ ਕਰੂ ਮੈਂ ਉਹਨੂੰ ਸਪੀਰਾਂ 'ਚ ਬਿਠਾ ਦੂੰਗਾ। ਲੋਕ ਕਹਿੰਦੇ ਆ ਕਾਂਗਰਸ ਦੇ ਅੰਦਰ ਅਜੇ ਵੀ ਬਹੁਤ ਸਾਰੇ ਫਰੈਕਸ਼ਨ ਨੇ, ਧੜੇ ਨੇ। ਤੁਸੀਂ ਲੀਡਰ ਆਫ ਆਪੋਜੀਸ਼ਨ ਹੋ, ਤੁਸੀਂ ਕੋਸ਼ਿਸ਼ ਕਰ ਰਹੇ ਹੋਗੇ ਕਿ ਧੜੇ ਮੁੱਕਣ ਜਾਂ ਧੜਿਆਂ ਦੀ ਪੋਲਿਟਿਕਸ ਖਤਮ ਹੋਵੇ।
0: ਦੇਖੋ ਯਾਦਵਿੰਦਰ ਜੀ, ਮੈਂ ਪਹਿਲੇ ਆਪਣੀ ਗੱਲ ਕਰਾਂ, ਕੋਈ ਬੰਦਾ ਐਕਿਊਜ਼ ਨਹੀਂ ਕਰੇਗਾ ਕਿ ਪ੍ਰਤਾਪ ਸਿੰਘ ਬਾਜਵੇ ਨੇ ਇਹਨਾਂ 4 ਸਾਲਾਂ 'ਚ ਕੋਈ ਧੜਾ ਬਣਾਉਣ ਦੀ ਕੋਸ਼ਿਸ਼ ਕੀਤੀ, ਨੰਬਰ 1। ਨੰਬਰ 2, ਤੁਸੀਂ ਮੇਰੀ ਵਰਕਿੰਗ ਭਾਵੇਂ ਅਸੈਂਬਲੀ 'ਚ ਵੇਖ ਲਓ, ਕੱਲ੍ਹ ਪ੍ਰੈਸ ਕਾਨਫਰੰਸ ਵੀ ਵੇਖੋ, ਇੱਕ ਇੱਕ ਆਦਮੀ ਮੇਰੇ ਨਾਲ ਖੜਾ ਸੀ, ਮੇਰਾ ਸਾਥੀ। ਉਹਦੇ ਵਿੱਚ ਭਾਵੇਂ ਅਰੁਣਾ ਚੌਧਰੀ ਸੀ, ਭਾਵੇਂ ਰਾਣਾ ਗੁਰਜੀਤ ਸਿੰਘ ਸੀ, ਭਾਵੇਂ ਖਹਿਰਾ ਸਾਹਿਬ ਸਨ, ਭਾਵੇਂ ਸਾਹ ਪ੍ਰਗਟ ਸਿੰਘ ਜੀ ਸਨ, ਭਾਵੇਂ ਬਾਜਵਾ ਸਾਹਿਬ ਸਨ, ਭਾਵੇਂ ਸਰਕਾਰੀਆ ਸਾਹਿਬ ਸਨ, ਭਾਵੇਂ ਪਾੜਾ ਜੀ ਸਨ, ਕੋਈ ਵੀ ਇੱਕ ਵੀ ਇਹੋ ਜਿਹਾ ਵਿਅਕਤੀ ਸੀਨੀਅਰ ਜਾਂ ਜੂਨੀਅਰ ਇਸ ਕਿਸਮ ਦਾ ਨਹੀਂ ਸੀ ਜਿਹੜੇ ਸਾਰੇ ਇੱਕੋ ਪੋਡੀਅਮ 'ਤੇ ਨਾ ਖੜੇ ਹੋਣ, ਇੱਕ ਪਲੈਟਫਾਰਮ 'ਤੇ ਨਾ ਹੋਣ। ਕਾਂਗਰਸੀਆਂ ਨੂੰ ਵੀ ਗੱਲ ਸਮਝ ਆ ਗਈ ਕਿ ਵੀ ਵਿਲ ਹੈਵ ਟੂ ਵਰਕ ਐਜ਼ ਵਨ। ਧੜੇ 'ਤੇ ਯਾਦਵਿੰਦਰ ਜੀ ਨੈਚੁਰਲ, ਪਰਿਵਾਰਾਂ ਦੇ ਵਿੱਚ ਵੀ ਤੁਸੀਂ ਵੇਖ ਲਓ, ਬਾਪ ਲੜਕੀ ਨਾਲ ਹੁੰਦਾ ਤਾਂ ਮੁੰਡਾ ਮਾਂ ਨਾਲ ਹੁੰਦਾ। ਜੇ ਧੜਾ ਹੀ ਆਪਾਂ ਪੈਦਾ ਕਰ ਲਈਏ ਹਰ ਘਰ ਦੇ ਵਿੱਚ, ਹਰ ਪਾਰਟੀ ਦੇ ਵਿੱਚ, ਆਪ ਦੇ ਵਿੱਚ ਵੇਖੋ, ਕੇਜਰੀਵਾਲ ਸਾਹਿਬ ਦਾ ਵੱਖਰਾ ਧੜਾ ਅਤੇ ਮਾਨ ਸਾਹਿਬ ਦਾ ਵੱਖਰਾ ਧੜਾ, ਇਹ ਹੈ। ਤੁਸੀਂ ਅਕਾਲੀ ਦਲ 'ਚ ਵੇਖ ਲਓ, ਸਾਹਿਬ ਬਿਕਰਮ ਸਿੰਘ ਜੀ ਦਾ ਵੱਖਰਾ ਧੜਾ ਸੀ ਮਜੀਠੀਆ ਸਾਹਿਬ ਦਾ, ਅਤੇ ਸਾਹਿਬ ਸੁਖਬੀਰ ਸਿੰਘ ਦਾ ਵੱਖਰਾ ਧੜਾ ਸੀ। ਤੋ ਇਸ ਤਰ੍ਹਾਂ ਹੀ ਕਿਸੇ ਪਾਰਟੀ, ਅੱਜ ਜਾਖੜ ਸਾਹਿਬ ਇੱਕ ਵੱਖਰੇ ਧੜੇ ਨਾਲ ਨੇ, ਅਸ਼ਵਨੀ ਸ਼ਰਮਾ ਜੀ ਦੂਜੇ ਧੜੇ ਨਾਲ ਨੇ।
1: ਪਰ ਪਰਿਵਾਰ 'ਤੇ ਜਦੋਂ ਸੰਕਟ ਪੈਂਦਾ ਹੈਗਾ, ਪਰਿਵਾਰ ਇਕੱਠਾ ਹੋ ਜਾਂਦਾ। ਮੈਂ ਕਹਿ ਰਿਹਾ ਕਾਂਗਰਸ ਦੇ ਬਾਕੀ ਧੜੇ, ਤੁਸੀਂ ਕਹਿੰਦੇ ਮੇਰਾ ਕੋਈ ਧੜਾ ਨਹੀਂ, ਹੋਰ ਧੜੇ ਨੇ, ਲਿਸਟ ਕਰ ਰਹੇ ਨੇ, ਉਹ ਖਤਮ ਹੋ ਰਹੇ ਨੇ, ਉਹ ਛੱਡ ਰਹੇ ਨੇ ਧੜੇ।
0: ਯਾਦਵਿੰਦਰ ਜੀ, ਮੈਂ ਓਨੈਸਟਲੀ ਗੱਲ ਕਰਾਂਗਾ, ਬਹੁਤ ਹੱਦ ਤੱਕ ਇਹ ਚੀਜ਼ ਪਿਛਲੇ ਚੰਦ ਮਹੀਨਿਆਂ ਤੋਂ ਰੀਅਲਾਈਜੇਸ਼ਨ ਹੋ ਗਈ ਕਿ ਵੀ ਵਿਲ ਹੈਵ ਟੂ ਫਾਈਟ ਐਜ਼ ਵਨ, ਸਵਿਮ ਟੂਗੈਦਰ ਐਂਡ ਸਿੰਕ ਟੂਗੈਦਰ, ਆਈਦਰ ਵੀ ਸਵਿਮ ਔਰ ਵੀ ਸਿੰਕ। ਤੋ ਇਸ ਗੱਲ ਕਾਰਨ ਤੁਸੀਂ ਬਹੁਤ ਹੱਦ ਤੱਕ ਵੇਖਿਆ, ਛੋਟਾ ਮੋਟਾ ਜ਼ਰੂਰ ਰਹਿੰਦਾ ਕਿਉਂਕਿ ਇਹ ਪਾਵਰ ਪੋਲੀਟਿਕਸ ਹੈ, ਹਰ ਬੰਦਾ ਉੱਥੇ ਪਹੁੰਚਣਾ ਚਾਹੁੰਦਾ ਆਉਣ ਵਾਲੀ ਸੀ ਜਗ੍ਹਾ 'ਤੇ। ਬਟ ਮੈਂ ਸਮਝਣਾ, ਦਿਸ ਇਜ਼ ਨਥਿੰਗ ਰੋਂਗ, ਹਰ ਬੰਦੇ ਨੂੰ ਟਰਾਈ ਕਰਨੀ ਚਾਹੀਦੀ ਹੈ, ਬਟ ਪਾਰਟੀ ਨੂੰ 3 ਫੋਰਮ ਜਿਹੜੀਆਂ ਮੈਂ 3 ਬਹੁਤ ਆਪਣੀ ਇੰਟਰਵਿਊ 'ਚ ਗੱਲਾਂ ਕਹੀਆਂ ਨੇ, ਸੀਨੋਰਿਟੀ, ਲੋਇਲਟੀ ਐਂਡ ਕੇਪੇਬਿਲਿਟੀ, ਜੇ 3 ਚੀਜ਼ਾਂ ਆਪਾਂ ਸਾਹਮਣੇ ਰੱਖ ਲਾਂਗੇ ਤਾਂ ਗਲਤੀ ਹੋਣ ਦੇ ਚਾਂਸਿਸ ਬਹੁਤ ਘੱਟ ਜਾਣਗੇ। ਇਹ 3 ਤੇ ਜੇ ਤੁਸੀਂ ਚੱਲੋ, ਜਿਹੜਾ ਬੰਦਾ ਲੰਬੇ ਤੌਰ ਪਾਰਟੀ 'ਚ ਰਿਹਾ, ਜਿਹੜਾ ਬੰਦਾ ਲੰਬੇ ਤੌਰ ਲੋਇਲ, ਤੁਹਾਡਾ ਲੋਇਲ ਰਿਹਾ ਐਂਡ ਕੇਪੇਬਿਲਿਟੀ ਹੈ ਉਹਦੇ 'ਚ ਟੂ ਲੀਡ ਕਰਨ ਦੀ, ਉਹਨੂੰ ਮੌਕਾ ਦੇਣਾ ਚਾਹੀਦਾ ਜੀ।
1: ਕਾਂਗਰਸ ਦੀ ਫਾਈਟ ਕਿਹਦੇ ਨਾਲ ਹੋਊਗੀ, ਕਿਉਂਕਿ ਤੁਸੀਂ ਕਿਹਾ 5 ਧਿਰਾਂ ਮੁਕਾਬਲਾ ਹੈਗਾ। ਤੁਸੀਂ ਕਿਹੜਾ ਮੰਨਦੇ ਹੋ, ਕਿਹੜਾ ਪਲੇਅਰ ਆ ਜਿਹੜਾ ਤੁਹਾਡੇ

0: ਸਾਹਮਣੇ ਖੜਾ ਹੋਊਗਾ।
1: ਦੇਖੋ ਯਾਦਵਿੰਦਰ ਜੀ, ਅੱਜ ਤੋਂ ਚੰਦ ਮਹੀਨੇ ਪਹਿਲੇ ਤੱਕ ਤੇ ਮੈਨੂੰ ਆਪ ਨਜ਼ਰ ਆਉਂਦੇ ਸੀ, ਜਿਸ ਸਪੀਡ ਨਾਲ ਇਹ ਡਿੱਗ ਰਹੇ ਹਨ, ਮੈਨੂੰ ਇਹ ਲੱਗ ਰਿਹਾ ਕਿ ਇਹਨਾਂ ਦੀ ਰੈਲੀਵੈਂਸ ਬਹੁਤ ਹੱਦ ਤੱਕ ਘੱਟ ਜਾਣੀ ਹੈ। ਸਾਡੀ ਪੋਰਸ਼ਨਸ ਵਿੱਚ ਲੜਾਈ ਹੋਣੀ, ਅਪਰ ਮਾਲਵੇ ਵਿੱਚ ਸਾਡੀ ਅਕਾਲੀ ਦਲ ਨਾਲ ਹੋਣੀ ਹੈ, ਮਾਝੇ ਦੇ ਵਿੱਚ ਤੇ ਸਮ ਪੋਰਸ਼ਨਸ ਆਫ ਮਾਲਵੇ ਦੇ ਵਿੱਚ ਵਾਰਿਸ ਪੰਜਾਬ ਨਾਲ ਹੋਣੀ ਹੈ, ਸ਼ਹਿਰਾਂ ਵਿੱਚ ਸਾਡੀ ਲੜਾਈ ਬੀਜੇਪੀ ਨਾਲ ਹੋਣੀ ਹੈ। ਇਹ ਲੜਾਈ ਆਈਸੋਲੇਸ਼ਨ 'ਚ ਰਹਿ ਜਾਣੀ। ਅਸੀਂ ਉਸ ਪੋਜੀਸ਼ਨ 'ਚ ਆ ਜਿਸ ਪੋਜੀਸ਼ਨ ਦੇ ਵਿੱਚ ਕੋਈ ਇਹੋ ਜਿਹਾ ਹੋਵੇ ਜਿਹਦੀ ਹਰ ਜਗ੍ਹਾ ਦੇ ਉੱਤੇ ਹੋਂਦ ਹੈ, ਪਰ ਸਾਡੀ ਲੜਾਈ ਸ਼ਹਿਰਾਂ ਵਿੱਚ ਬੀਜੇਪੀ ਨਾਲ ਹੈ, ਮਾਲਵੇ ਦੇ ਇੱਕ ਚੰਕ ਦੇ ਵਿੱਚ ਅਕਾਲੀ ਦਲ, ਜਿਹੜਾ ਅਪਰ ਮਾਲਵਾ, ਬਠਿੰਡਾ ਹੋਇਆ, ਫਿਰੋਜ਼ਪੁਰ ਹੋਇਆ, ਫਰੀਦਕੋਟ ਦੀ ਬੈਲਟ, ਇਹ ਸਾਰ ਸੁਖਬੀਰ ਸਿੰਘ ਹੋਣਾ ਨਾ ਹੋਏਗੀ, ਖਡੂਰ ਸਾਹਿਬ ਵਾਲੀ ਬੈਲਟ ਜਿਹੜੀ ਹੈ ਤੇ ਫਰੀਦਕੋਟ ਵਾਲੀ ਬੈਲਟ ਜਿਹੜੀ ਹੈ ਤੇ ਕੁਝ ਗੁਰਦਾਸਪੁਰ ਵਾਲੀ ਬੈਲਟ ਜਿਹੜੀ ਹੈ, ਉਹਦੇ ਵਿੱਚ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਅਕਾਲੀ ਦਲ ਐਂਡ ਵਾਰਸ ਪੰਜਾਬ ਨਾਲੋਂ ਨਾਲ ਚੱਲਦਾ ਰਹੇਗਾ।
0: ਬੜੀ ਇੰਟਰਸਟਿੰਗ ਗੱਲ ਕਹਿ ਰਹੇ ਹੋ ਤੁਸੀਂ ਕਿ ਵਾਰਸ ਪੰਜਾਬ ਨਾਲ ਸਾਡੀ ਕੁਝ ਸੀਟਾਂ ਤੇ ਲੜਾਈ ਹੋ, ਇਸ ਭੂਮਿਕਾ ਚ ਆ ਗਏ ਉਹ ਮਾਝੇ ਦੇ ਅੰਦਰ, ਜਾਂ ਤੁਹਾਨੂੰ ਕੀ ਲੱਗਦਾ ਕਿ ਉਹ ਕੁਝ ਸੀਟਾਂ ਜਿੱਤ ਸਕਦੇ ਨੇ ਵਾਰਸ ਪੰਜਾਬ ਵਾਲੇ?
1: ਤੁਹਾਨੂੰ ਯਾਦ ਹੋਏਗਾ ਬਹੁਤ ਪੁਰਾਣੇ ਟਾਈਮ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਸੀ, ਤੁਸੀਂ ਤੇ ਮੈਂ ਇਕੱਠਿਆਂ ਨੇ ਫਲਾਈ ਕੀਤਾ ਸੀ ਹੈਲੀਕਾਪਟਰ, ਤੁਸੀਂ ਮੇਰੀ ਇੰਟਰਵਿਊ ਕੀਤੀ, ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਜਿਹੜੀਆਂ ਨੇ, ਇਹ ਜਿਹੜੇ ਫੰਡਾਮੈਂਟਲਿਸਟ ਵਿਊ ਵਾਲੀਆਂ ਜਮਾਤਾਂ ਨੇ, ਇਹ ਜਿੱਤਣਗੀਆਂ ਤੇ ਜਿੱਤੇ ਉਹ ਦੋਨੋਂ। ਸੋ ਉੱਥੇ ਕੁਝ ਐਲੀਮੈਂਟ ਯੰਗ ਸਿੱਖ ਇਹੋ ਜਿਹੇ ਹੈ ਨੇ,
0: ਜੈਨਜੀ ਸਿੱਖ,
1: ਹਾਂਜੀ
0: ਜੈਨਜੀ ਸਿੱਖ ਆ ਜਿਹੜਾ,
1: ਜੋ ਵੀ ਤੁਸੀਂ ਉਹਨੂੰ ਕਹਿ ਸਕਦੇ ਹੋ, ਉਹਨਾਂ ਦਾ ਨੌਜਵਾਨਾਂ ਦਾ ਰੁਝਾਨ ਜਿਹੜਾ ਫੰਡਾਮੈਂਟਲਿਸਟ ਸਿੱਖ ਹੈ, ਉਹਨਾਂ ਦਾ ਥੋੜ੍ਹਾ ਜਿਹਾ ਰੁਝਾਨ ਵਾਰਸ ਪੰਜਾਬ ਵੱਲ ਹੈ ਜੀ, ਤੇ ਟ੍ਰੈਡੀਸ਼ਨਲ ਅਕਾਲੀ ਦਲ ਦਾ ਰੁਝਾਨ ਜਿਹੜਾ ਉਹ ਸੁਖਬੀਰ ਸਿੰਘ ਹੋਣਾ ਨਾਲ ਹੈ। ਸੋ ਇਹ ਨਾਲੋਂ ਨਾਲ ਇਹ ਕੰਮ ਚੱਲਦੇ ਰਹਿਣਗੇ ਜੀ।
0: ਅੰਮ੍ਰਿਤਪਾਲ ਸਿੰਘ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਏ ਕਲਟ?
1: ਦੇਖੋ ਜੀ, ਮੈਂ ਤੇ ਬਹੁਤ ਥੋੜਾ, ਸਾਡਾ ਆਪਣਾ ਤੇ ਕਦੀ ਕੋਈ ਮੁਲਾਕਾਤ ਹੋਈ ਨਹੀਂ। ਹੁਣ ਇਹ ਜੋ ਅੰਮ੍ਰਿਤਪਾਲ ਸਿੰਘ ਜੀ ਬਾਹਰ ਆਣਗੇ, ਦੋ ਚਾਰ ਮਹੀਨੇ ਬਾਹਰ ਲਾਣਗੇ, ਤੇ ਫਿਰ ਸਮਝ ਆਏਗੀ ਇਹਨਾਂ ਦਾ ਇਰਾਦਾ ਕੀ ਹੈ। ਜਦੋਂ ਇਹ ਪਹਿਲੇ ਆਏ ਸਨ ਉਦੋਂ ਇਹਨਾਂ ਨੇ ਧਰਮ ਦਾ ਰਸਤਾ ਇਸਤੇਮਾਲ ਕੀਤਾ, ਤੇ ਜਿਹੜੀ ਪੰਜਾਬੀਆਂ ਦੀ ਕੌਮ ਚਾਹੁੰਦੀ ਸੀ ਕਿ ਇੱਥੇ ਸਾਡੇ ਜਿਹੜਾ ਨਸ਼ੇ ਦਾ ਵਿਰੋਧ ਹੈ ਕੋਈ ਲੀਡ ਕਰੇ, ਸਾਡੇ ਨੌਜਵਾਨ ਬੱਚਿਆਂ ਨੂੰ ਬਚਾ ਪਾਏ, ਉਦੋਂ ਰਸਤਾ ਉਹ ਫੜਿਆ ਸੀ ਉਹਨਾਂ ਨੂੰ, ਐਂਡ ਉਹਨਾਂ ਨੂੰ ਕਾਫੀ ਹੱਦ ਤੱਕ ਸਪੋਰਟ ਇਹਦੇ 'ਚ ਮਿਲ ਰਹੀ ਸੀ। ਉਹਦਾ ਹੀ ਨਤੀਜਾ ਹੋਇਆ ਕਿ ਦੋਨੋਂ ਇੰਡੀਪੈਂਡੈਂਟ, ਉਹ ਤੇ ਜਿਹੜਾ ਦੂਸਰੇ ਇਹਨਾਂ ਸਰਬਜੀਤ ਸਿੰਘ ਖਾਲਸਾ ਜੀ ਨੇ, ਉਹ ਜਿੱਤੇ ਨੇ। ਮੈਂ ਸਮਝਣਾ ਹੁਣ ਜਦੋਂ ਦੋ ਤਿੰਨ ਮਹੀਨੇ ਚਾਰ ਲਾਣਗੇ, ਇਹਦੇ ਵਿੱਚ ਉਹ ਕੀ ਪ੍ਰੋਮਿਸ ਕਰਦੇ ਨੇ ਤੇ ਕਿੱਧਰ ਉਹ ਕਿਸ ਕਿਸਮ ਦੀ ਸਿਆਸਤ ਕਰਨਾ ਚਾਹਣਗੇ, ਇਹ ਉਦੋਂ ਪੰਜਾਬੀ ਮਨ ਬਣਾਉਣਗੇ। ਅਜੇ ਮੈਂ ਅਜੇ ਪੱਕੇ ਤੌਰ ਤੇ ਐਜ਼ ਏ ਪੋਲੀਟੀਕਲ ਸਟੂਡੈਂਟ ਮੈਂ ਕਹਿ ਨਹੀਂ ਸਕਦਾ, ਜਿੰਨਾ ਚਿਰ ਤੁਸੀਂ ਨੌਨ ਪੋਲੀਟੀਕਲ ਰਹਿੰਦੇ ਹੋ, ਧਰਮ ਦਾ ਨਾਂ ਲੈਂਦੇ ਹੋ, ਸੋਸ਼ਲ ਮੂਵਮੈਂਟ ਚਲਾਉਣਾ ਚਾਹੁੰਦੇ ਹੋ, ਬਹੁਤ ਹੱਦ ਤੱਕ ਤੁਹਾਡੀ ਸਪੋਰਟ ਹੁੰਦੀ। ਜਦੋਂ ਤੁਸੀਂ ਨਵਾਂ ਬਾਣਾ ਪਾ ਕੇ ਇੱਕ ਨਵੇਂ ਰੂਪ ਚ ਆਉਣਾ ਚਾਹੁੰਦੇ ਹੋ, ਐਜ਼ ਏ ਪੋਲੀਟੀਕਲ ਲੀਡਰ ਆਉਣਾ ਚਾਹੁੰਦੇ ਹੋ, ਉਦੋਂ ਲੋਕਾਂ ਦੀ ਬਹੁਤ ਭਾਰੀ ਉਹਦੇ ਵਿੱਚ ਚੇਂਜ ਆ ਜਾਂਦੀ। ਉਹ ਸਮਝਦੇ ਨੇ ਕਿ ਯਾਰ ਐਜ਼ ਏ ਰਿਲੀਜੀਅਸ ਪ੍ਰੀਚਰ ਇੱਕ ਪੋਜੀਸ਼ਨ ਹੋਰ ਹੁੰਦੀ ਹੈ, ਜਦੋਂ ਰਿਲੀਜੀਅਸ ਪ੍ਰੀਚਰ ਕੱਪੜੇ ਬਦਲ ਕੇ ਪੋਲੀਟੀਕਲ ਪ੍ਰੀਚਰ ਬਣਦਾ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈਂਦਾ। ਸੋ ਲੈਟ ਹਿਮ ਕਮ,

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: You are listening to Fairchild Radio CHKF FM 94.7, a multicultural radio station in Calgary.